ਅੱਜ ਦਿਨ ਐਤਵਾਰ 1948 ਦੇ ਜੇਠ ਮਹੀਨੇ ਦੀ 30 ਤਰੀਕ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 21 ਤਰੀਕ ਹੈ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡੇ ਦੇ ਪ੍ਰਸਾਰਣ। ਸਮਾਂ ਹੋ ਰਿਹਾ 5:58 ਤੇ 42 ਸਕਿੰਟ ਦਾ। ਅੱਜ ਦੀ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

ਸਟੂਡੀਓ ਦੀ ਕੜੀ ਮੁਤਾਬਿਕ ਸਮਾਂ 5:59 ਤੇ 45 ਸਕਿੰਟ ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ।

0: in Gujarat, Sarnath in Uttar Pradesh, Leh in Ladakh, Hyderabad in Telangana, and Silchar in Assam. In coordination with the Indian Council for Cultural Relations, more than 210 Indian missions abroad will organize yoga events at nearly 2,500 locations across the world. In Delhi, yoga celebrations are being organized at prominent public locations including Lawn of Shanti Path, Kartavya Path, New Moti Bagh, CP Central Park, Talkatora Garden and Yamuna Sports Complex. Anand Kumar, Akashvani News, Delhi.
1: President Draupadi Murmu will be the chief guest at the state-level International Yoga Day program in Jabalpur, Madhya Pradesh today. The event will begin at 7:30 in the morning at Garrison Ground in Sadar. The National Eligibility Cum Entrance Test, NEET UG, re-examination will be conducted this afternoon. The re-examination will be held across 551 cities in India and 14 cities abroad for over 22.79 lakh candidates. The examination will be held from 2 p.m. to 5:15 p.m. The examination is being conducted in English and 12 Indian languages. Ahead of the examination, the National Testing Agency conducted nationwide mock drill yesterday to verify all system jammers, CCTV, frisking staff and biometrics. The NTA said that it is fully prepared for the smooth, fair, transparent conduct of the examination. Union Minister of Ports, Shipping and Waterways, Sarbanand Sonowal, has said that three Indian-flagged crude oil tankers carrying over 8.6 lakh metric tons of cargo with 94 Indian crew members have successfully transited the Strait of Hormuz yesterday and are en route to India. These oil tankers are Desh Vaibhav, Desh Vibhor and Sanmar Herald. In a social media post, Mr. Sonowal said that under the decisive leadership of Prime Minister Narendra Modi, the government is working on highest priority to secure India's maritime interests. Prime Minister Narendra Modi will commission three indigenously built Indian Navy platforms, INS Dunagiri, INS Sanshodhak and INS Agre in Kolkata today. Designed by the Navy's Warship Design Bureau and built by Garden Reach shipbuilders and engineers, the vessels are intended to strengthen combat operations, hydrographic surveying and anti-submarine warfare. INS Dunagiri, a Project 17A stealth frigate, is armed with BrahMos missiles and medium-range air defense systems. Minister for Railways, Information and Broadcasting and Electronics and Information Technology, Ashwini Vaishnav, will inaugurate and dedicate several key railway infrastructure projects aimed at enhancing passenger amenities and strengthening the rail network in Rajasthan today. He will flag off the Lalgarh Sabarmati Express from Bikaner Railway Station. In FIFA World Cup, Germany defeated Ivory Coast 2-1 in Toronto, Canada and clinched a spot in the knockout phase at the tournament. For Germany, Dennis Undaf scored twice. Earlier, Netherlands secured a commanding 5-1 victory over Sweden in Group F match at NRG Stadium in Houston, United States. Yesterday, in another match, Brazil recorded their first win of the FIFA World Cup with a comfortable 3-0 victory over Haiti at the Philadelphia Stadium. And that is the end of this news bulletin.
2: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 6:10 ਤੇ 20 ਸਕਿੰਟ ਦਾ ਆਓ ਹੁਣ ਜਾਣਕਾਰੀ ਦੇ ਦਈਏ ਤੁਹਾਨੂੰ ਅੱਜ ਦੇ ਪ੍ਰੋਗਰਾਮਾਂ ਦੀ ਛੇ ਵੱਜ ਕੇ 15 ਮਿੰਟ 'ਤੇ ਰਹੇਗਾ ਪ੍ਰੋਗਰਾਮ ਅੰਮ੍ਰਿਤ ਵੇਲਾ 7 ਵਜੇ ਪ੍ਰੋਗਰਾਮ ਸੱਜਰੀ ਸਵੇਰ 8 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ 8:30 'ਤੇ ਪ੍ਰਸਾਰਿਤ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 'ਤੇ ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਸਦਾ ਬਹਾਰ ਨਗਮੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਅੱਜ ਕੇ ਫਨਕਾਰ ਦਸ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 10:30 ਵਜੇ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰ

ਕਾਰਨ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਜੋ ਕਿ ਰਹੇਗਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ ਦੀ ਸਭਾ 12:10 ਤੇ ਸ਼ੁਰੂ ਹੋਵੇਗੀ ਜੋ ਪੇਸ਼ ਕਰਨਗੇ ਰਜਿੰਦਰ ਕੌਰ ਤੇ ਤੁਹਾਡੇ ਲਈ ਲੈ ਕੇ ਆਉਣਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 ਤੇ ਰਹੇਗਾ ਪ੍ਰੋਗਰਾਮ ਘਰ ਪਰਿਵਾਰ ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਭੈਣਾਂ ਦੀ ਪਸੰਦ। ਇੱਕ ਵੱਜ ਕੇ 10 ਮਿੰਟ ਤੇ ਪਰਦੇਸ਼ੀ ਖਬਰਾਂ ਰਹਿਣਗੀਆਂ ਜੋ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੋਂ ਲੈ ਕੇ 2 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਿਲਸਿਲਾ ਰਹੇਗਾ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਜਿਸ ਦੇ ਤਹਿਤ ਰਹੇਗਾ ਅੱਜ ਸਿਲਸਿਲਾ ਮੇਰਾ ਪਿੰਡ। ਤਿੰਨ ਵਜੇ ਤੋਂ ਲੈ ਕੇ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਵਿਵਿਧਾ, 3:30 ਵਜੇ ਪ੍ਰੋਗਰਾਮ ਮਨ ਚਾਹੇ ਗੀਤ ਅਤੇ 4 ਵਜੇ ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੇ।

ਸ਼ਾਮ ਦੀ ਸਭਾ ਤੁਹਾਡੇ ਲੈ ਕੇ ਆਉਣਗੇ ਜਗਤਾਰ ਸਿੰਘ ਅਤੇ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। 6:20 'ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 6:30 ਤੁਸੀਂ ਸੁਣ ਪਾਓਗੇ ICC ਵਿਮੈਨਸ T20 ਵਰਲਡ ਕੱਪ 2026 ਦੇ ਮੈਚ ਦਾ ਸਿੱਧਾ ਪ੍ਰਸਾਰਣ ਜੋ ਕਿ ਖੇਡਿਆ ਜਾਵੇਗਾ ਇੰਡੀਆ ਅਤੇ ਸਾਊਥ ਅਫਰੀਕਾ ਵਿਚਕਾਰ। ਸੱਤ ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 7:10 'ਤੇ ਇੱਕ ਖਾਸ ਪ੍ਰੋਗਰਾਮ ਜੋ ਸਮਰਪਿਤ ਹੈ 12 ਸਾਲਾਂ ਦੇ ਕਾਰਜਕਾਲ ਨੂੰ ਕੇਂਦਰ ਸਰਕਾਰ ਦੇ। 7:45 'ਤੇ ਫਿਰ ਤੋਂ ਤੁਸੀਂ ਸੁਣ ਪਾਓਗੇ ਮੈਚ ਦੀ ਕਮੈਂਟਰੀ। ਤੇ ਸਮਾਚਾਰ ਸੰਧਿਆ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 9:15 ਤੋਂ ਲੈ ਕੇ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:14 ਤੇ 57 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ।

ਇੱਕ ਜ਼ਰੂਰੀ ਸੂਚਨਾ, ਆਓ ਤੁਹਾਨੂੰ ਹੁਣ ਲੈ ਚੱਲਦੇ ਹਾਂ ਕੋਲਕਾਤਾ, ਪੱਛਮੀ ਬੰਗਾਲ, ਜਿੱਥੇ ਕਿ 12ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਜੀ ਰਾਸ਼ਟਰ ਪੱਧਰੀ ਸਮਾਗਮ ਵਿਚ ਹਿੱਸਾ ਲੈ ਰਹੇ ਨੇ। ਨਾਲ ਹੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਜੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ।

0: साथियों, योग केवल हमारे शारीरिक स्वास्थ्य पर ही फोकस नहीं करता। योग मानसिक स्वास्थ्य से शारीरिक स्वास्थ्य का मार्ग दिखाता है।
1: राष्ट्रपति द्रौपदी मुर्मू आज मध्य प्रदेश के जबलपुर विच राजपदरी अंतरराष्ट्रीय योग दिवस प्रोग्राम विच मुख मेहमान सन। ए प्रोग्राम सदर दे गैरिसन ग्राउंड विखे कराया गया सी। केंद्रीय गृह मंत्री अमित शाह ते रक्षा मंत्री राजनाथ सिंह ने अज अंतरराष्ट्रीय योग दिवस के मौके ते लोगों नूं वधाई दित्ती है। एक सोशल मीडिया पोस्ट विच श्री शाह ने कहा कि योग शरीर नूं सेहतमंद अते मन नूं शांत बनाउंदा है। रक्षा मंत्री राजनाथ सिंह ने अपने सोशल मीडिया संदेश विच कहा कि योग भारत की पुरातन ज्ञान रवायत का प्रतीक है जो मनुखता की भलाई लई राह पदरा करता है। पंजाब विच भी योग समागम कराए जा रहे ने। फरीदकोट समेत कई जिलों विच योग दिवस मनाया जा रहा है। प्रधानमंत्री नरेंद्र मोदी अज कोलकाता विच स्वदेशी तौर ते बनाए गए भारतीय समुद्री फौज के तीन समुद्री जहाजा INS दूनागिरी, INS संशोधक अते INS अग्रे नूं कमिशन करनगे। समुद्री फौज के जंगी जहाज डिजाइन ब्यूरो वालों डिजाइन किया गया ते गार्डन रीच शिप बिल्डर्स एंड इंजीनियर्स वालों बनाए गए ये जहाज हाइड्रोग्राफिक सर्वेखण अते पनडुब्बी विरोधी युद्ध नूं मजबूत करने लई ने। INS दूनागिरी एक प्रोजेक्ट सारा ए स्टिल्थ फ्रिगेट ब्रह्मोस मिजाइलों ते दरम्यानी रेंज दियां हवाई प्रणालियां नाल लैस है। INS संशोधक एक सर्वेखण जहाज है जो साहिली अते डूंगे पानी दे सर्वेखण कार्जां लई तैयार किया गया है, जदों कि INS साहिली रक्षा लई टारपीडो रॉकेट लॉन्चर अते सोनार प्रणालियां नाल लैस एक पनडुब्बी भेदी जंगी जहाज है। समुद्री फौज ने कहा कि जहाजा विच 75% तो वध स्वदेशी समग्री है ते 200 तो वध सूखम छोटे ते दरम्याने उद्यमां दी हिस्सेदारी रही है जो भारत दी घरेलू जहाज निर्माण सनत दे विकास नूं उजागर करदा है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਦੀ ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਇਸ ਪ੍ਰੀਖਿਆ ਵਿੱਚ 22,79,000 ਤੋਂ ਵੱਧ ਉਮੀਦਵਾਰ ਸ਼ਾਮਲ ਹੋ ਰਹੇ ਨੇ। ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਲਈ ਜਾ ਰਹੀ ਹੈ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਤੱਕ ਹੋਏਗੀ। ਇਸ ਪ੍ਰੀਖਿਆ ਵਿੱਚ ਅੰਗਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਉੱਤਰ ਦੇਣ ਦਾ ਵਿਕਲਪ ਹੈ। ਪ੍ਰੀਖਿਆ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇੱਕ ਮੌਕ ਡਰਿੱਲ ਕੀਤਾ। NTA ਨੇ ਕਿਹਾ ਕਿ ਉਹ ਪ੍ਰੀਖਿਆ ਦੇ ਸੁਚਾਰੂ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਮੰਤਰੀ ਸਰਬਨੰਦ ਸੋਨੋਵਾਲ ਨੇ ਐਲਾਨ ਕੀਤਾ ਹੈ ਕਿ 8,60,000 ਮੀਟ੍ਰਿਕ ਟਨ ਤੋਂ ਵੱਧ ਕੱਚੇ ਤੇਲ ਨਾਲ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਅਤੇ ਦੇਸ਼ ਵਾਪਸ ਆ ਰਹੇ ਨੇ। ਇਹ ਟੈਂਕਰ ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਨ ਹੈਰਾਲਡ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਆਪਣੇ ਨਾਵਿਕਾਂ ਅਤੇ ਊਰਜਾ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ। ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧ ਅੱਜ ਗੱਲਬਾਤ ਲਈ ਸਵਿਟਜ਼ਰਲੈਂਡ ਪਹੁੰਚ ਰਹੇ ਨੇ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਈਰਾਨ ਨੇ ਲੈਬਨਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਹੋਰਮੁਸ ਪਣਜੋੜ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਕਰਾਅ ਬੰਦ ਨਹੀਂ ਹੁੰਦਾ ਤਾਂ ਕੋਈ ਵੀ ਪ੍ਰਗਤੀ ਪ੍ਰਾਪਤ ਕਰਨਾ ਮੁਸ਼ਕਿਲ ਹੋਏਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 60 ਦਿਨਾਂ ਦੇ ਅੰਦਰ ਈਰਾਨ ਨਾਲ ਅੰਤਮ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਜਲਮਾਰਗ ਤੇ ਟੋਲ ਲਾਉਣ ਦੀ ਗੱਲ ਕਹੀ ਹੈ। ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਕੀਤੀਆਂ ਗਈਆਂ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਨ੍ਹਾਂ ਕੋਲ ਕਿਸੇ ਵੀ ਹਾਲਤ ਵਿੱਚ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਟਿੱਪਣੀਆਂ ਖਾਸ ਤੌਰ ਤੇ ਬੇਤੁਕੀਆਂ ਨੇ ਕਿਉਂਕਿ ਮਨੁੱਖੀ ਅਧਿਕਾਰਾਂ ਤੇ ਪਾਕਿਸਤਾਨ ਦਾ ਆਪਣਾ ਭਿਆਨਕ ਰਿਕਾਰਡ ਹੈ ਜੋ ਕਿ ਦੁਨੀਆਂ ਵੱਲੋਂ ਟਿੱਪਣੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਵਿੱਚ ਘੱਟ ਗਿਣਤੀਆਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣ ਅਤੇ ਪੀੜਿਤ ਕਰਨ ਲਈ ਪਾਕਿਸਤਾਨ ਲੰਮੇ ਸਮੇਂ ਤੋਂ ਬਦਨਾਮ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਹਕੀਕਤ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਸਿਰਫ ਇੱਕ ਜਾਣਬੁੱਝ ਕੇ ਕੀਤੇ ਸਿਆਸੀ ਹਮਲੇ ਵਜੋਂ ਹੀ ਦੇਖਿਆ ਜਾ ਸਕਦਾ ਹੈ ਜੋ ਕਿ ਪਾਕਿਸਤਾਨ ਦੀਆਂ ਕੱਟੜਤਾ ਅਤੇ ਨਫ਼ਰਤ ਦੀਆਂ ਰਾਸ਼ਟਰੀ ਨੀਤੀਆਂ ਤੋਂ ਪ੍ਰੇਰਿਤ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕੱਲ੍ਹ ਬਨਿਹਾਲ ਦਾ ਦੌਰਾ ਕੀਤਾ ਅਤੇ ਆਉਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਰਾਮਬਨ ਮੁਹੰਮਦ ਅਲੀਆਸ ਖਾਨ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ

ਵਿਭਾਗਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਬਾਰੇ ਜਾਣੂ ਕਰਾਇਆ। ਦੌਰੇ ਦੌਰਾਨ ਡਿਵੀਜ਼ਨਲ ਕਮਿਸ਼ਨਰ ਨੇ ਯਾਤਰਾ ਕੈਂਪ ਪਲੰਬਰ ਦਾ ਨਿਰੀਖਣ ਕੀਤਾ ਅਤੇ ਸ਼ਰਧਾਲੂਆਂ ਲਈ ਰਿਹਾਇਸ਼, ਸਾਫ਼ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਡਾਕਟਰ ਦੇਖਭਾਲ ਅਤੇ ਸੁਰੱਖਿਆ ਸਮੇਤ ਸਹੂਲਤਾਂ ਦਾ ਜਾਇਜ਼ਾ ਲਿਆ। ਖੇਡਾਂ ਵਿਚ ਭਾਰਤ ਨੇ ਚੇਨਈ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ

0: एक रोजा क्रिकेट मैच विच अफगानिस्तान नू 9 विकटा नाल हरा के लड़ी 3-0 नाल जित लई है। भारत ने 29वें ओवर विच 1 विकट के नुकसान से 224 दौड़ा बना के जित हासिल की थी। 5 विकटा लैंड वाले प्रसिद्ध कृष्णा नू प्लेयर ऑफ द मैच चुनिया गया। भारत ए श्रीलंका ए दरमियान तिकोणी क्रिकेट लड़ी का फाइनल मैच अज श्रीलंका विच खेडिया जाएगा। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਆਪਣੇ ਆਖਰੀ ਰਾਊਂਡ ਰੋਬਿਨ ਮੈਚ ਵਿਚ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਏ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇਕ ਸਮਾਗਮ ਵਿਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਰਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ UG ਪ੍ਰੀਖਿਆ ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਤੇ ਭਾਰਤ ਤੇ ਸ੍ਰੀਲੰਕਾ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:40 ਤੇ 24 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਦਾ ਬਹਾਰ ਨਗਮੇ।

ਕਈ ਵਾਰ ਇੱਕ ਮੁਸਕਾਨ ਹੀ ਦਿਲ ਜਿੱਤ ਲੈਂਦੀ ਹੈ। ਇਹ ਗੀਤ ਅੱਜ ਵੀ ਓਨੀ ਹੀ ਤਾਜ਼ਗੀ ਨਾਲ ਸੁਣਿਆ ਜਾਂਦਾ ਹੈ ਜਿੰਨਾ ਰਿਲੀਜ਼ ਦੇ ਸਮੇਂ ਸੀ। ਤਾਂ ਦੋਸਤੋ, ਹੁਣ ਸੁਣਦੇ ਹਾਂ ਕਟੀ ਪਤੰਗ ਵਿੱਚੋਂ ਅਗਲਾ ਗੀਤ।

ਜੀ ਦੋਸਤੋ, ਹੁਣੇ ਤੁਸੀਂ ਸੁਣਿਆ ਫਿਲਮ ਕਟੀ ਪਤੰਗ ਵਿੱਚੋਂ ਇਹ ਸੁਹਾਵਣਾ ਜਿਹਾ ਗੀਤ, ਆਵਾਜ਼ ਕਿਸ਼ੋਰ ਕੁਮਾਰ ਸਾਹਿਬ ਦੀ। ਅਤੇ ਹੁਣ ਵਾਰੀ ਹੈ ਫਿਲਮ ਆਂਧੀ ਦੇ ਸਦੀਵੀ ਗੀਤ, ਤੇਰੇ ਬਿਨਾਂ ਜ਼ਿੰਦਗੀ ਸੇ ਕੋਈ ਸ਼ਿਕਵਾ ਨਹੀਂ। ਅਤੇ ਕੁਝ ਗੀਤ ਸਿਰਫ ਕਹਿੰਦੇ ਨੇ, ਸੁਣੇ ਨਹੀਂ ਜਾਂਦੇ, ਉਹ ਮਹਿਸੂਸ ਵੀ ਕੀਤੇ ਜਾਂਦੇ ਹਨ। ਅਤੇ ਆਓ ਸੁਣਦੇ ਹਾਂ ਅਤੇ ਮਹਿਸੂਸ ਵੀ ਕਰਦੇ ਹਾਂ ਇਹ ਗੀਤ। ਫਿਲਮ ਹੈ ਆਂਧੀ, ਆਵਾਜ਼ ਲਤਾ ਅਤੇ ਨਾਲ ਕਿਸ਼ੋਰ ਕੁਮਾਰ।

ਹੁਣੇ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਫਿਲਮ ਸੀ ਆਂਦੀ। ਅਤੇ ਹੁਣ ਪ੍ਰੋਗਰਾਮ ਸਦਾ ਬਹਾਰ ਨਗਮੇ ਦਾ ਵੇਲਾ ਖਤਮ ਹੁੰਦਾ ਹੈ। ਮੈਨੂੰ ਰਮਨਦੀਪ ਕੌਰ ਨੂੰ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਨਗਮੇ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:58 ਤੇ 55 ਸਕਿੰਟ ਦਾ। ਠੀਕ 9 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ। ਅਤੇ 10 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਲੈ ਕੇ, ਜਿਸ ਦੇ ਤਹਿਤ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਬੱਚਿਆਂ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:15 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੇ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਬੱਚਿਆਂ ਨਾਲ।

0: ਬਹੁਤ ਮਾਲੀ ਮਦਦ ਹੋ ਜਾਂਦੀ ਹੈ, ਪੈਸੇ ਮਿਲ ਜਾਂਦੇ ਆ?
1: ਹਾਂਜੀ ਸਰ, ਪੈਸੇ।
0: ਮਨਵੀਰ, ਤੁਸੀਂ ਕਿਸ ਤਰ੍ਹਾਂ ਦੀ ਪੇਂਟਿੰਗਸ ਕਰਦੇ ਹੋ ਬਾਈ?
1: ਸਰ, ਮੈਂ ਕਲਰਫੁਲ ਪੇਂਟਿੰਗ ਕਰਦੀ ਹਾਂ ਪੈਨਸਿਲ ਕਲਰ ਨਾਲ। ਮੈਨੂੰ ਕਲਰਫੁਲ ਪੇਂਟਿੰਗਸ ਹੀ ਜ਼ਿਆਦਾ ਪਸੰਦ ਨੇ ਅਤੇ ਮੈਂ ਉਹਨਾਂ ਵਿੱਚ ਪੋਰਟਰੇਟ ਡਰਾ ਕਰਦੀ ਹਾਂ ਅਤੇ ਮੈਂ ਬਹੁਤ ਪੋਰਟਰੇਟ ਪਹਿਲਾਂ ਵੀ ਡਰਾ ਕੀਤੇ ਨੇ ਅਤੇ ਸਾਡੇ ਟੀਚਰਸ ਵੀ ਬਹੁਤ ਸਾਡੀ ਉਹ ਕਰਦੇ ਨੇ, ਮਤਲਬ ਵੀ ਤੁਸੀਂ ਆਹੀ ਕਰੋ। ਅਤੇ ਸ਼ਰੂਤੀ ਮੈਮ ਹੈ ਸਾਡੇ ਡਰਾਇੰਗ ਦੇ ਟੀਚਰ, ਉਹ ਵੀ ਸਾਨੂੰ ਬਹੁਤ ਉਹ ਕਰਦੇ, ਮਤਲਬ ਦਿੰਦੇ ਨੇ ਮੋਟੀਵੇਸ਼ਨ ਵੀ ਤੁਸੀਂ ਡਰਾਇੰਗ ਕਰੋ ਅੱਗੇ ਤੋਂ ਅੱਗੇ, ਹੈ ਨਾ। ਅਤੇ ਅਸੀਂ ਡਰਾ ਕਰਦੇ ਹਾਂ ਜੋ ਵੀ ਉਹ ਅਸੀਂ ਡਿਸਪਲੇ ਕਰਦੇ ਆ ਸਕੂਲ 'ਚ, ਉੱਥੇ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਸਾਰੇ ਟੀਚਰਸ ਅਤੇ ਸਾਨੂੰ ਬਹੁਤ ਸਪੋਰਟ ਕਰਦੇ ਆ।
0: ਬਹੁਤ ਅੱਛੇ। ਸਕੂਲ 'ਚ ਤੁਹਾਡੀਆਂ ਕਿਹੜੀਆਂ ਪਰਮਾਨੈਂਟ ਡਿਸਪਲੇ ਹੋਈਆਂ ਆਰਟਸ, ਉਹਦੇ 'ਚ ਕੀ ਬਣਾਇਆ ਸੀ ਤੁਸੀਂ?
1: ਸਰ, ਇੱਕ ਮੈਂ ਲੇਡੀ ਬਣਾਈ ਸੀਗੀ, ਓਲਡ ਲੇਡੀ ਸੀਗੀ। ਉਹਦੇ ਵਿੱਚ ਜੋ ਓਲਡ ਲੇਡੀ ਵਿੱਚ ਆਪਾਂ ਬਰੀਕ ਹੀ ਕੰਮ ਕਰਦੇ ਆ ਨਾ, ਉਹ ਕਰਨ 'ਚ ਬਹੁਤ ਸੈਟਿਸਫੈਕਸ਼ਨ ਮਿਲਦੀ ਹੈ ਕਿਉਂਕਿ ਉਹ ਬਹੁਤ ਬਰੀਕ ਤਰੀਕੇ ਨਾਲ ਕਰਨਾ ਹੁੰਦਾ ਹੈਗਾ ਅਤੇ ਉਹਦੇ ਜਦੋਂ ਅਸੀਂ ਕਰਦੇ ਹਾਂ ਨਾ ਤਾਂ ਆਪਾਂ ਨੂੰ ਮਜ਼ਾ ਆਉਂਦਾ ਹੈਗਾ ਵੀ ਜਦੋਂ ਇਹ ਬਣ ਕੇ ਆਊਗੀ ਨਾ ਚੀਜ਼ ਤਾਂ ਆਪਾਂ ਨੂੰ ਬਹੁਤ ਸੈਟਿਸਫੈਕਸ਼ਨ ਮਿਲੂ ਉਹਨੂੰ ਦੇਖ ਕੇ। ਹਾਂਜੀ।
0: ਤੇ ਉਸ ਲੇਡੀ ਦੇ ਤੁਸੀਂ ਜਦੋਂ ਡਰਾ ਕੀਤਾ ਤਾਂ ਉਹਦੇ 'ਚ ਤੁਹਾਡੇ ਦਿਮਾਗ 'ਚ ਕਿਹੜੀ ਲੇਡੀ ਸੀ ਉਦੋਂ ਜਦੋਂ ਤੁਸੀਂ ਬਜ਼ੁਰਗ ਦੀ ਬਣਾ ਰਹੇ ਸੀ? ਤੁਹਾਡੀ ਦਾਦੀ, ਤੁਹਾਡੀ ਨਾਨੀ?
1: ਦਾਦੀ ਸੀ ਸਰ, ਦਾਦੀ ਸੀਗੇ ਮੇਰੇ, ਕਿਉਂਕਿ ਉਹ ਥੋੜੇ ਲੱਗ ਰਹੇ ਸੀ ਉਹਨਾਂ ਵਰਗੇ ਤਾਂ ਮੈਨੂੰ, ਮੇਰੇ ਦਾਦੀ ਜੀ ਹੈ ਨਹੀਂ ਤਾਂ ਮੈਨੂੰ ਉਹਨਾਂ ਦੀ ਯਾਦ ਵੀ ਆ ਰਹੀ ਸੀ ਥੋੜੀ ਥੋੜੀ। ਹਾਂਜੀ।
0: ਤੇ ਤੁਸੀਂ ਕਲਾ ਨੂੰ ਕਿੱਥੇ ਤੱਕ, ਕਿਹੜੇ ਪੱਧਰ ਤੱਕ ਲਿਜਾਣਾ ਚਾਹੁੰਦੇ ਹੋ ਤੇ ਤੁਸੀਂ ਟ੍ਰੇਨਿੰਗ ਜਾਂ ਜਿਹੜੀ ਹੋਰ ਸੁਵਿਧਾ ਹੈ ਇਹਦੇ ਗਾਈਡੈਂਸ ਉਹ ਕਿਸ ਤੋਂ ਹਾਸਲ ਕਰਦੇ ਹੋ? ਸਕੂਲ ਤੋਂ ਇਲਾਵਾ ਵੀ ਕੋਈ ਮਦਦ ਲੈਂਦੇ ਹੋ ਜਾਂ ਟ੍ਰੇਨਿੰਗ ਕਿਤੇ ਬਾਹਰ ਲੈਂਦੇ ਹੋਵੋ, ਕੋਚਿੰਗ ਲੈਂਦੇ ਹੋਵੋ ਜਾਂ ਸੋਸ਼ਲ ਮੀਡੀਆ ਤੋਂ ਕਿਸੇ ਤਰ੍ਹਾਂ ਦੀ ਮਦਦ ਲੈਂਦੇ ਹੋਵੋ?
1: ਨਹੀਂ ਸਰ, ਸਾਡੇ ਸ਼ਰੂਤੀ ਮੈਮ ਹੀ ਸਾਨੂੰ ਗਾਈਡ ਕਰਦੇ ਆ ਸਾਰਾ, ਤੇ ਜੇ ਅਸੀਂ ਆਪਦੇ ਵੱਲੋਂ ਵੀ ਕਰਦੇ ਆ ਤਾਂ ਸਾਨੂੰ ਸ਼ਰੂਤੀ ਮੈਮ ਪੇਜ ਦੇ ਦਿੰਦੇ ਆ ਸਟਰਕਚਰ, ਅਸੀਂ ਉਹੀ ਡਰਾ ਕਰਦੇ ਆ ਤੇ ਉਹ ਸਾਨੂੰ ਕਹਿੰਦੇ ਆ ਵੀ ਤੁਹਾਨੂੰ ਜੋ ਵੀ ਦਿੱਕਤ ਆਵੇ ਉਹ ਸਾਨੂੰ ਕਹੋ, ਅਸੀਂ ਤੁਹਾਨੂੂੰ ਸਭ ਪ੍ਰੋਵਾਈਡ ਕਰਕੇ ਦੇਵਾਂਗੇ। ਤੁਹਾਨੂੰ ਪਤਾ ਕੋਸਟਲੀ ਆ ਬਹੁਤ, ਅੱਜ ਕੱਲ੍ਹ ਐਕਸਪੈਂਸਿਵ ਕਲਰ ਯੂਜ਼ ਹੁੰਦੇ ਆ ਡਰਾਇੰਗ ਵਿੱਚ, ਪਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ, ਤੁਸੀਂ ਜੋ ਵੀ ਤੁਹਾਨੂੰ ਚਾਹੀਦਾ ਉਹ ਸਾਨੂੰ ਦਿਓ, ਅਸੀਂ ਤੁਹਾਨੂੰ ਪ੍ਰੋਵਾਈਡ ਕਰਕੇ ਦੇਵਾਂਗੇ।
0: ਬਹੁਤ ਅੱਛੀ ਗੱਲ ਹੈ। ਤੇ ਕਲਾ ਨੂੰ ਲੈ ਕੇ ਜਿਹੜੇ ਬੱਚੇ ਥੋੜਾ ਬਹੁਤ ਕਰਦੇ ਆ ਪਰ ਹੌਲੀ ਹੌਲੀ ਛੱਡ ਜਾਂਦੇ ਆ, ਡਿਸਟਰੈਕਟ ਹੋ ਜਾਂਦੇ ਆ, ਹਾਲਾਂਕਿ ਉਹਨਾਂ ਦੇ ਹੱਥ 'ਚ ਬਹੁਤ ਚੰਗਾ ਹੁਨਰ ਹੁੰਦਾ ਹੈਗਾ, ਉਹਨਾਂ ਨੂੰ ਕੀ ਕਹੋਗੇ?
1: ਉਹਨੂੰ ਮੈਂ ਕਹੂੰ ਤੁਸੀਂ ਕਰੀ ਚੱਲੋ, ਮੋਟੀਵੇਸ਼ਨ ਤੁਹਾਨੂੰ ਲੋਕ ਬਹੁਤ ਕਹਿਣਗੇ ਵੀ ਨਹੀਂ ਤੁਸੀਂ ਵਧੀਆ ਨਹੀਂ ਕਰ ਰਹੇ ਆ ਕੀ ਬਣਾ ਰਹੇ ਹੋ, ਪਰ ਤੁਸੀਂ ਕਰੀ ਚੱਲੋ, ਤੁਹਾਨੂੰ ਵਧੀਆ ਮਿਲੂਗਾ, ਤੁਹਾਨੂੰ ਅੱਗੇ ਜਾ ਕੇ ਵੀ ਤੁਹਾਨੂੰ ਬਹੁਤ ਪ੍ਰਾਪਤੀ ਹੋਊਗੀ ਕਿਉਂਕਿ ਜੇ ਪ੍ਰੈਕਟਿਸ ਕਰਾਂਗੇ ਫੇਰ ਹੀ ਕੁਛ ਹੋਊਗਾ, ਬਿਨਾਂ ਪ੍ਰੈਕਟਿਸ ਤੋਂ ਨਹੀਂ, ਜੇ ਦੂਸਰਿਆਂ ਦੀ ਗੱਲ ਸੁਣਾਂਗੇ ਫਿਰ ਕੁਛ ਵੀ ਨਹੀਂ ਹੋ ਸਕਦਾ, ਤਾਂ ਆਪਦੇ 'ਚ ਰਹੋ, ਦੂਸਰਿਆਂ ਦੀ ਗੱਲ ਨਾ ਸੁਣੋ, ਸਿਰਫ ਆਪਦਾ ਸੋਚੋ ਵੀ ਮੈਂ ਅੱਗੇ ਕਰਨਾ, ਮੈਂ ਇਹ ਚੀਜ਼ ਕਰ ਲੂੰਗਾ, ਮੇਰੇ 'ਚ ਮੋਟੀਵੇਸ਼ਨ ਹੈ ਇਹ ਕਰਨ ਦਾ ਤਾਂ ਮੈਂ ਕਰ ਲੂੰਗਾ, ਤਾਂ ਮੈਂ ਕਰ ਲੂੰਗਾ।
0: ਜੀ, ਤੁਸੀਂ ਸਹੀ ਕਿਹਾ ਕਿ ਅਸੀਂ ਖੁਦ ਮੋਟੀਵੇਟ ਹੋ ਕੇ ਆਪਣੇ ਆਰਟ ਨੂੰ, ਕਲਾ ਨੂੰ ਨਾ ਨਿਖਾਰੀ ਚੱਲੀਏ, ਹੌਲੀ ਹੌਲੀ ਕਰੀ ਚੱਲੀਏ। ਇੰਦਰਜੀਤ, ਤੁਸੀਂ ਕਿਸ ਤਰ੍ਹਾਂ ਦੀ ਪੇਂਟਿੰਗਸ ਬਣਾਉਂਦੇ ਹੋ ਬਈ?
2: ਬਲੈਕ ਐਂਡ ਵਾਈਟ
0: ਸਕੈਚ ਬਣਾਉਂਦੇ
2: ਹੋ? ਹਾਂਜੀ ਸਰ
0: ਜੀ। ਤੁਸੀਂ ਹੁਣ ਤੱਕ ਕਿਹੜਾ ਬਿਹਤਰੀਨ ਸਕੈਚ ਬਣਾਇਆ ਜਿਹੜਾ ਤੁਹਾਨੂੰ ਲੱਗਿਆ ਕਿ ਉਹ ਵਧੀਆ ਸੀਗਾ ਤੇ ਉਹ ਮੈਂ ਉੱਥੇ ਲਾਇਆ ਹੈ ਜਾਂ ਉਹ ਕਿਸੇ ਨੂੰ ਗਿਫਟ ਕੀਤਾ ਹੈ, ਦੱਸੋ ਸਾਨੂੰ?
2: 올ਡਨ ਲੇਡੀ ਸੀ।
0: ਤੇ ਕਿੰਨੇ ਕੁ ਸਕੈਚ ਹੁਣ ਤੱਕ ਬਣਾਏ ਆ ਤੁਸੀਂ?
2: 4-5 ਬਣਾਏ ਬਲੈਕ ਐਂਡ ਵਾਈਟ।
0: ਦੋ ਬੱਚੀਆਂ ਸਾਡੇ ਨਾਲ ਨੇ ਰਾਜੇ, ਤੁਹਾਡਾ ਕੀ ਨਾਮ ਹੈ?
3: ਡਿੰਪਲ ਗੋਥਵਾਲ।
0: ਕਿਹੜੀ ਕਲਾਸ ਹੈ?
3: 9th ਸੀ।
0: ਤੁਹਾਡਾ?
3: ਰਿਤਿਕਾ।
0: ਕਲਾਸ
3: 9th ਸੀ।
0: ਅੱਛਾ, ਇੱਕ ਕਲਾਸ ਦੀਆਂ ਬੱਚੀਆਂ ਰਲ ਰਲ ਕੇ ਗੀਤ ਗਾਉਂਦੀਆਂ। ਇੱਥੇ ਇੱਕ ਬੱਚੀ ਜਿਹੜੀ ਹੈ ਉਹ ਕਹਿੰਦੀ ਹੈ ਮੈਂ ਇਹਨਾਂ ਦਾ ਸਾਥ ਦੇ ਦੂੰਗੀ ਥੋੜਾ ਜਿਹਾ। ਚਲੋ ਜੀ, ਸ਼ੁਰੂ ਕਰੋ, ਇਹ ਸਾਨੂੰ ਗੀਤ ਸੁਣਾਉਣਗੀਆਂ, ਹੈ ਨਾ ਜੀ? ਚਲੋ ਸ਼ੁਰੂ ਕਰੋ।

0: ਆਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ, ਲਾ ਲਈਆਂ ਤੂੰ ਯਾਰੀਆਂ,
1: ਲਾ ਲਈਆਂ ਤੂੰ ਯਾਰੀਆਂ। ਬਹੁਤ ਅੱਛਾ, ਬੱਚਿਆਂ ਨੇ ਬਹੁਤ ਅੱਛਾ ਗੀਤ ਗਾਇਆ, ਜ਼ੋਰਦਾਰ ਤਾੜੀਆਂ ਜੀ। ਬੱਚੇ ਨੇ ਇਹਨਾਂ ਦੇ ਨਾਲ ਗੱਲ ਵੀ ਕਰਦੇ ਆ। ਇਹ ਗੀਤ ਤੁਸੀਂ ਇਕੱਠਿਆਂ ਨੇ ਕਿਵੇਂ ਸਿੱਖਿਆ, ਸਲਾਹ ਕਰਕੇ ਸਿੱਖਿਆ?
2: Yes sir.
1: ਤੇ ਹੋਰ ਕੀ ਕਰਨਾ ਪਸੰਦ ਹੈ ਤੁਹਾਨੂੰ?
2: Sir, ਮੈਨੂੰ ਡਾਂਸ ਵੀ ਆਂਦਾ ਹੈ।
1: ਡਾਂਸ ਵੀ ਕਰਦੇ ਹੋ, ਖੁਸ਼ ਰਹੋ, ਆਬਾਦ ਰਹੋ, ਤੇ ਇਸੇ ਤਰ੍ਹਾਂ ਆਪਣੀ ਪੜ੍ਹਾਈ ਵੱਲ ਵੀ ਧਿਆਨ ਦਿੰਦੇ ਰਹੋ, ਠੀਕ ਹੈ ਜੀ? ਇੱਕ ਹੋਰ ਸਾਇੰਸ ਸਟ੍ਰੀਮ ਦਾ ਵਿਦਿਆਰਥੀ ਹੈ, ਇਹ ਇਸ ਦੇ ਨਾਲ ਗੱਲ ਕਰਦੇ ਆ। ਇੱਕ ਮਾਡਲ ਬਣਾਇਆ ਹੈ ਬੱਚੇ ਨੇ ਜੋ ਕਿ ਬਿਜਲੀ ਪ੍ਰੋਡਿਊਸ ਕਰਦਾ ਹੈ। ਬੱਚੇ ਕੀ ਨਾਂ ਤੁਹਾਡਾ?
3: ਨਵਾਬ ਦੀ।
1: ਨਵਾਬ, ਨਵਾਬ ਕਿਹੜੀ ਕਲਾਸ ਚੋਂ?
3: 10th ਚ, 11th ਚ ਹੋ ਗਈ, 10th ਪਾਸ ਆਊਟ ਕੀਤੀ।
1: 10th ਪਾਸ ਆਊਟ 11th ਚ ਹੋ ਗਏ। ਨਵਾਬ, ਇਹ ਕਿਹੜਾ ਮਾਡਲ ਬਣਾਇਆ ਤੁਸੀਂ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ, ਤੇ ਇਹਦਾ ਕੀ ਫਾਇਦਾ ਸੀ, ਕਿਹਨੇ ਤੁਹਾਡੀ ਮਦਦ ਕੀਤੀ, ਸਾਰਾ ਕੁਝ ਦੱਸੋ ਸਾਨੂੰ ਇਸ ਮਾਡਲ ਬਾਰੇ।
3: ਮੈਂ ਸਰ ਇਲੈਕਟ੍ਰਿਸਿਟੀ ਜਨਰੇਟਿੰਗ ਸ਼ੂਜ਼ ਬਣਾਇਆ ਸੀ, ਉਸ ਵਿੱਚ ਪੀਜ਼ੋ ਇਲੈਕਟ੍ਰਿਕ ਸੈਂਸਰ ਸੀਗਾ। ਜਦੋਂ ਆਪਾਂ ਉਹਨੂੰ ਸ਼ੂਜ਼ ਨੂੰ ਪਾ ਕੇ ਚੱਲਦੇ ਸੀਗੇ ਤੇ ਵਾਕ ਜਾਂ ਰਨਿੰਗ ਕਰਦੇ ਸੀਗੇ, ਉਹ ਇਲੈਕਟ੍ਰਿਸਿਟੀ ਦਿੰਦਾ ਸੀ। ਉਹ ਜਿਹੜਾ ਉਹਦੇ ਵਿੱਚ ਪੀਜ਼ੋ ਇਲੈਕਟ੍ਰਿਕ ਸੈਂਸਰ ਸੀ, ਜਦੋਂ ਉਹਨੂੰ ਆਪਾਂ ਟੈਪ ਕਰਦੇ ਸੀਗੇ ਜਾਂ ਉਹਤੇ ਵੇਟ ਰੱਖਦੇ ਸੀ, ਉਹ ਮਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਦਾ ਸੀ। ਹਾਂਜੀ, ਉਹ ਉਦੋਂ ਬਾਅਦ ਉਹਨੂੰ ਆਪਾਂ ਬੈਟਰੀ 'ਚ ਸਟੋਰ ਕਰ ਸਕਦੇ ਸੀਗੇ ਤੇ ਉਹਨੂੰ ਆਪਾਂ ਕਿਸੇ ਵੀ ਚੀਜ਼ 'ਚ ਯੂਜ਼ ਕਰ ਸਕਦੇ
1: ਸੀ। ਇੱਕ ਅਜਿਹਾ ਜੁੱਤਾ ਬਣਾਇਆ ਇਸ ਵਿਦਿਆਰਥੀ ਨੇ ਜਿਹੜਾ ਕਿ ਬਿਜਲੀ ਪ੍ਰੋਡਿਊਸ ਕਰਦਾ ਸੀ, ਇਹ ਕਿਸ ਦਾ ਆਈਡੀਆ ਸੀ, ਕਿਹਨੇ ਮਦਦ ਕੀਤੀ?
3: ਇਹ ਸਰ ਮੈਂ ਫਰਾਂਸ 'ਚ ਨਾ, ਉਹਨਾਂ ਦੀ ਗਵਰਨਮੈਂਟ ਨੇ ਸਟੇਅਰਸ ਦੇ ਥੱਲੇ ਸੈਂਸਰ ਲਾਏ ਸੀਗੇ, ਮੈਂ ਉਹ ਤੋਂ ਸੋਚਿਆ ਕਿ ਇਹਨੂੰ ਸ਼ੂਜ਼ 'ਚ ਵੀ ਲਾ ਸਕਦੇ ਹਾਂ।
1: ਅੱਛਾ, ਇਹ ਤੁਸੀਂ ਖਬਰ ਵੇਖੀ ਸੀ?
3: ਹਾਂਜੀ, ਉਹਦੇ ਵਿੱਚ ਜਦੋਂ ਉੱਥੇ ਦੇ ਲੋਕ ਤੁਰਦੇ ਸੀਗੇ ਸੁਬਾ, ਉਹ ਸਟਰੀਟ ਲਾਈਟਾਂ ਉਹਦੇ ਨਾਲ ਇਲੈਕਟ੍ਰਿਸਿਟੀ ਬਣਦੀ ਸੀ ਤੇ ਉਹ ਸਟਰੀਟ ਲਾਈਟਾਂ ਰਾਤ ਨੂੰ ਚੱਲਦੀ।
1: ਤੇ ਇਸ ਤਰ੍ਹਾਂ ਦਾ ਮਾਡਲ ਫਿਰ ਤੁਸੀਂ ਕਿੱਥੇ ਸ਼ੋ ਕੀਤਾ, ਦਿਖਾਇਆ, ਕਿੱਥੇ ਕਿੱਥੇ ਨੁਮਾਇਸ਼ ਲਾਈ?
3: ਪਹਿਲੇ ਤਾਂ ਸਰ ਮੈਂ ਸਕੂਲ 'ਚ ਹੀ ਦਿਖਾਇਆ ਸੀ, ਫਿਰ ਮੈਂ ਜੋਨਲ ਲੈਵਲ 'ਤੇ ਗਿਆ, ਫਿਰ ਮੈਂ ਸਟੇਟ 'ਤੇ ਗਿਆ, ਡਿਸਟ੍ਰਿਕਟ 'ਤੇ ਗਿਆ, ਫਿਰ ਸਟੇਟ 'ਤੇ ਗਿਆ ਜੀ।
1: ਬਹੁਤ ਅੱਛੇ। ਸਟੇਟ 'ਤੇ ਕਿੱਥੇ ਹੋਇਆ ਸੀ ਇਹ ਕੰਪੀਟੀਸ਼ਨ?
3: ਇਹ ਲੁਧਿਆਣੇ ਹੋਇਆ ਸੀ
1: ਜੀ।
3: ਹਾਂਜੀ,
1: ਤੇ ਤੁਹਾਡੇ ਘਰੇ ਕਿਸਨੇ ਤੁਹਾਡੀ ਮਦਦ ਕੀਤੀ, ਤੇ ਘਰਦਿਆਂ ਨੇ ਵੀ ਸੋਚਿਆ ਹੋਣਾ ਇਹ ਕੀ ਕਰੀ ਜਾਂਦਾ ਹੈਗਾ?
3: ਮੇਰੇ ਬ੍ਰਦਰ ਨੇ ਕੀਤੀ, ਉਹ ਵੀ ਐਂ ਬਣਾਉਂਦਾ ਰਹਿੰਦਾ।
1: ਅੱਛਾ,
3: ਹਾਂਜੀ।
1: ਤੇ ਫਿਰ ਕਿੰਨੇ ਕੁ ਖੁਸ਼ ਹੋਏ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਇੱਕ ਮਾਡਲ ਬਣਿਆ?
3: ਹਾਂਜੀ, ਬਹੁਤ ਖੁਸ਼ ਹੋਈ ਸੀ।
1: ਤੇ ਸਕੂਲੋਂ ਤੁਹਾਨੂੰ ਕਿਸ ਤਰ੍ਹਾਂ ਦੀ ਹੱਲਾਸ਼ੇਰੀ ਮਿਲੀ?
3: ਸਕੂਲੋਂ ਜੇ ਮੈਨੂੰ ਕੋਈ ਪ੍ਰੋਬਲਮ ਲੱਗਦੀ ਸੀ ਤਾਂ ਮੈਂ ਪੂਰਾ ਪੁੱਛਦਾ ਸੀ ਮੈਮ ਨੂੰ, ਉਹਨਾਂ ਨੇ ਬਹੁਤ ਮੈਨੂੰ ਕੌਨਫੀਡੈਂਸ ਦਿੱਤਾ ਕਿ ਤੂੰ ਅੱਗੇ ਜਾ, ਵਧੀਆ ਕਰ।
1: ਬਹੁਤ ਅੱਛੇ, ਸ਼ਾਬਾਸ਼। ਤੇ ਇਸ ਤਰ੍ਹਾਂ ਸਾਇੰਸ ਪੜ੍ਹਨ ਵਾਲੇ ਜਾਂ ਸਾਇੰਸ ਦੇ ਵਿੱਚ ਇੰਟਰਸਟ ਰੱਖਣ ਵਾਲੇ ਬੱਚਿਆਂ ਨੂੰ ਹੁਣ ਕੀ ਕਹੋਗੇ ਫਿਰ?
3: ਕਿ ਤੁਸੀਂ ਜਿੰਨਾ ਹੋਰ ਵਧੀਆ ਕਰ ਸਕਦੇ ਹੋ, ਕ੍ਰੀਏਟਿਵ ਮਾਈਂਡ ਨਾਲ ਕੁਝ ਵੀ ਬਣਾ ਸਕਦੇ ਹੋ ਸਾਇੰਸ ਵਿੱਚ। ਸਾਇੰਸ ਆਈ ਨਹੀਂ ਕਿ ਇਕੱਲੀ ਪੜ੍ਹਨ ਵਾਲੀ ਹੈ, ਸਾਇੰਸ 'ਚ ਕ੍ਰੀਏਟਿਵ ਚੀਜ਼ਾਂ ਵੀ ਬਹੁਤ ਹਨ।
1: ਨਵਾਬ ਨੇ ਜਿਸ ਤਰ੍ਹਾਂ ਕ੍ਰੀਏਸ਼ਨ ਕੀਤੀ ਹੈ ਉਦਾਂ ਸਾਰੇ ਹੀ ਕਰਨ। ਨਵਾਬ, ਤੁਹਾਨੂੰ ਬਹੁਤ ਸਾਰੀਆਂ ਵਧਾਈਆਂ, ਤੇ ਤੁਸੀਂ ਇਸੇ ਤਰ੍ਹਾਂ ਹੀ ਇੱਕ ਵਧੀਆ ਹੋਰ ਮਾਡਲ ਬਣਾਓ ਤੇ ਇੱਕ ਸਾਇੰਟਿਸਟ ਬਣ ਕੇ ਸਾਡੇ ਸਾਹਮਣੇ ਆਓ, ਤੁਹਾਨੂੰ ਢੇਰ ਦੁਆਵਾਂ।
3: ਠੀਕ ਹੈ, ਥੈਂਕ ਯੂ।
1: ਬੱਚੇ ਜਿਹੜੇ ਨੇ ਇਸ ਸਕੂਲ ਦੇ ਵਿੱਚ ਇੱਕ ਤੋਂ ਇੱਕ ਚੜ੍ਹ ਕੇ ਨੇ, ਤੇ ਬੱਚੇ ਸਾਰੇ ਹੀ ਇਹ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਂਦੇ ਨੇ। ਇੱਕ ਹੋਰ ਵਿਦਿਆਰਥਣ ਹੈ ਜੋ ਸਾਇੰਸ ਦੇ ਇੱਕ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਕੇ ਆਈ ਹੈ, ਸਾਨੂੰ ਆਪਣੇ ਇਸ ਕੰਪੀਟੀਸ਼ਨ ਬਾਰੇ ਵੀ ਦੱਸੇਗੀ, ਪਹਿਲਾਂ ਆਪਣਾ ਨਾਂ ਦੱਸੇਗੀ। ਰਾਜੇ, ਕੀ ਨਾਂ ਤੁਹਾਡਾ?
4: ਸਰ, ਮੇਰਾ ਨਾਮ ਖੁਸ਼ੀ ਕੁਮਾਰੀ ਹੈ।
1: ਕਿਸ ਤਰ੍ਹਾਂ ਦਾ ਇਹ ਤੁਹਾਡਾ ਕੰਪੀਟੀਸ਼ਨ ਹੋਇਆ, ਤੁਸੀਂ ਵਿਗਿਆਨ ਦੇ ਕਿਹੜੇ ਸਬਜੈਕਟ ਦੇ ਵਿੱਚ ਕਿਹੜਾ ਇਹ ਮਾਡਲ ਬਣਾ ਕੇ ਜਾਂ ਕਿਹੜਾ ਕੰਪੀਟੀਸ਼ਨ ਲੜ ਕੇ ਆਏ ਹੋ, ਦੱਸੋ ਸਾਨੂੰ।
4: ਸਰ, ਇਹ ਫਿਜ਼ਿਕਸ ਦਾ ਇੱਕ ਚੈਪਟਰ ਟਾਈਪ ਦਾ ਹੈਗਾ, ਕੁਆਂਟਮ ਏਜ ਬਿਗਿਨਸ ਪੋਟੈਂਸ਼ੀਅਲ ਐਂਡ ਚੈਲੰਜਸ, ਇਹ ਸਾਡਾ ਟੌਪਿਕ ਸੀਗਾ। ਇਹਦੇ ਵਿੱਚ ਕੁਆਂਟਮ ਦੇ ਜਿਹੜੇ ਸਾਨੂੰ ਨੁਕਸਾਨ ਹੋ ਸਕਦੇ ਫਿਊਚਰ ਦੇ ਵਿੱਚ, ਜਿਹੜੇ ਸਾਨੂੰ ਫਾਇਦੇ ਹੋ ਸਕਦੇ ਉਹਦੇ ਬਾਰੇ ਦੱਸਣਾ ਸੀਗਾ। ਅਤੇ ਉਹਦੇ 'ਤੇ ਮੇਰੀ ਸਪੀਚ ਸੀਗੀ, ਸੈਮੀਨਾਰ ਸੀਗਾ, ਅਤੇ ਉਹਦੇ 'ਚ ਮੇਰੀ ਫਸਟ ਪੋਜੀਸ਼ਨ ਆਈ ਸੀ ਬਲੋਕ ਲੈਵਲ 'ਤੇ।
1: ਜੀ, ਸਾਨੂੰ ਸਮਝਾਓ ਹੁਣ, ਕਿਉਂਕਿ ਸੁਣਨ ਵਾਲੇ ਸਰੋਤੇ ਅਤੇ ਅਸੀਂ ਤਾਂ ਨਹੀਂ ਜਾਣਦੇ ਇਹ ਕੁਆਂਟਮ ਕੀ ਹੈ, ਅਤੇ ਇਹਦਾ ਆਮ ਜਨਤਾ ਨੂੰ ਕੀ ਫਾਇਦਾ ਹੋਣ ਵਾਲਾ, ਥੋੜ੍ਹਾ ਜਿਹਾ ਦੱਸੋ ਸਾਨੂੰ ਬਈ।
4: ਸਰ, ਜਿਵੇਂ AI ਹੈਗਾ, ਕੁਆਂਟਮ ਹਲੇ ਸਮਝਾਉਣਾ ਥੋੜ੍ਹਾ ਔਖਾ ਹੈਗਾ, ਪਰ ਇੱਕ ਤਰ੍ਹਾਂ ਦਾ AI ਉਹਦਾ ਪਾਰਟ ਹੈ। ਤੇ AI ਅੱਜ ਕੱਲ੍ਹ ਸਾਡੇ ਹਰ ਕਿਸੇ ਦੇ ਫੋਨ 'ਚ ਹੈ,
1: ਸਾਡੀ ਜ਼ਿੰਦਗੀ 'ਚ ਸ਼ਾਮਲ ਹੈ।
4: ਹਾਂਜੀ ਸਰ, ਤੇ ਕਹਿੰਦੇ ਵੀ ਕੁਆਂਟਮ ਵੀ ਅੱਗੇ ਦੀ ਲਾਈਫ 'ਚ ਆ ਸਕਦਾ ਹੈ, ਇਹ ਸਾਨੂੰ ਮੈਡੀਸਿਨਸ ਦੇ ਵਿੱਚ ਬਹੁਤ ਹੈਲਪ ਕਰ ਸਕਦਾ, ਹੋਸਪਿਟਲਸ ਵਗੈਰਾ ਦੇ ਵਿੱਚ ਅੱਜ ਕੱਲ੍ਹ ਡਾਕਟਰਸ ਦੀ ਬਹੁਤ ਕਮੀ ਹੋ ਰਹੀ ਹੈ। ਸਰ, ਇੱਕ ਇਗਜ਼ਾਮ ਹੋਇਆ ਸੀਗਾ, NEET PG ਦਾ ਹੋਇਆ ਸੀ ਸ਼ਾਇਦ, ਉਹਦੇ 'ਚ -40 ਤੱਕ ST SC ਕਾਸਟ ਵਾਲਿਆਂ ਦੀ ਸਿਲੈਕਸ਼ਨ ਹੋ ਰਹੀ ਸੀ ਸਰ। ਇਹ ਤਾਂ ਵੀਮੈਨਸ ਬਾਅਦ 'ਚ ਸੁਧਾਰਿਆ ਗਿਆ, ਪਰ ਇਹੀ ਚੀਜ਼ ਹੈਗਾ ਵੀ ਸਾਨੂੰ ਹੋਰ ਜ਼ਰੂਰਤ ਹੈਗੀ ਡਾਕਟਰ ਵਗੈਰਾ ਦੀ, ਮੈਡੀਸਿਨਸ ਵਗੈਰਾ ਜੀ, ਉਹਦੇ

0: ਬਹੁਤ ਹੈਲਪ ਕਰ ਸਕਦੀ ਹੈ।
1: ਜੀ, ਸੋ ਮਤਲਬ AI ਦੇ ਨਾਲ ਦੀ ਇੱਕ ਟੈਕਨੋਲੋਜੀ ਹੈ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਬਾਰੇ ਤੁਸੀਂ ਸੈਮੀਨਾਰ ਪ੍ਰੈਜੈਂਟ ਕਰਕੇ ਆਏ।
0: ਹਾਂਜੀ ਸਰ।
1: ਜੀ, ਬਹੁਤ ਅੱਛੇ। ਤੇ ਉਹ ਸੈਮੀਨਾਰ ਦੇ ਵਿੱਚ ਕੀ ਕੀ ਸੀਗਾ, ਕੌਣ ਕੌਣ ਹਿੱਸਾ ਲੈਣ ਆਇਆ ਤੇ ਹੋਰ ਕੁਝ ਕੀ ਸੀਗਾ ਦੱਸੋ।
0: ਉਹਦੇ 'ਚ ਘੱਟੋ ਘੱਟ 40 ਸਕੂਲਸ ਨੇ ਪਾਰਟਿਸਪੇਟ ਕੀਤਾ ਸੀਗਾ, ਤੇ ਜਿਹਦੇ ਵਿੱਚ ਸਾਡਾ ਸਕੂਲ ਵੀ ਸੀਗਾ, ਤੇ ਮੈਂ ਫਸਟ ਪੋਜੀਸ਼ਨ ਸਕੋਰ ਕੀਤਾ ਸੀ। ਤੇ ਉਹਦੇ 'ਚ ਕੁਇਜ਼ ਵੀ ਪੁੱਛੇ ਸੀਗੇ ਤੇ ਸਪੀਚ ਵੀ ਦੇਣੀ ਸੀਗੀ, ਦੋਵਾਂ ਦੇ ਮਿਲਾ ਕੇ, ਤੇ ਰਿਟਨ ਟੈਸਟ ਵੀ ਸੀਗਾ, ਸਕਰੀਨ ਟੈਸਟ। ਤੇ ਉਹਨਾਂ ਤਿੰਨਾਂ ਦੇ ਮਿਲਾ ਕੇ ਜਿਹੜਾ ਹਾਈਐਸਟ ਨੰਬਰ ਸੀਗਾ ਉਹਦੇ 'ਤੇ ਪੋਜੀਸ਼ਨ ਨਿਕਲੀ ਸੀਗੀ।
1: ਖੁਸ਼ੀ, ਤੁਹਾਡੇ ਸਕੂਲ 'ਚ ਸਾਨੂੰ ਵਿਨਰ ਬੜੇ ਮਿਲੇ ਬਈ, ਅਸੀਂ ਤਾਂ ਖੁਸ਼ ਹੋ ਗਏ, ਧੰਨ ਧੰਨ ਹੋ ਗਈ। ਤੇ ਤੁਹਾਨੂੰ ਵੀ ਪੋਜੀਸ਼ਨ ਲਈ, ਫਸਟ ਆਉਣ ਲਈ ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਸਰ।
1: ਸ਼ੁਕਰੀਆ, ਤੁਸੀਂ ਵੀ ਜ਼ਿੰਦਗੀ 'ਚ ਅੱਗੇ ਵਧੋ, ਤਰੱਕੀਆਂ ਕਰੋ। ਇੱਕ ਹੋਰ ਪਿਆਰਾ ਜਿਹਾ ਬੱਚਾ ਹੈ, ਇਹ ਬੱਚੇ ਸਾਡੇ ਮਨੋਰੰਜਨ ਦਾ ਤੇ ਤੁਹਾਡੇ ਮਨੋਰੰਜਨ ਦਾ ਵੀ ਖੂਬ ਖਿਆਲ ਰੱਖ ਰਹੇ ਹੈ, ਜਿੱਥੇ ਇਹ ਆਪਣੀ ਪ੍ਰਾਪਤੀਆਂ ਦਾ ਦੱਸ ਰਹੇ ਹੈ, ਨਾਲੋ ਨਾਲੇ ਸਾਨੂੰ ਗੀਤ ਵੀ ਗੁਣਗੁਣਾ ਕੇ ਦਿਖਾ ਰਹੇ। ਇੱਕ ਹੋਰ ਬੱਚਾ ਜਿਹੜਾ ਹੈ ਉਹ ਸਾਡੇ ਸਾਹਮਣੇ ਹੈ, ਕੀ ਨਾਂ ਹੈ ਰਾਜੇ ਤੁਹਾਡਾ?
2: ਜੀ, ਮੇਰਾ ਨਾਮ ਗੈਰੀ ਹੈ ਜੀ।
1: ਗੈਰੀ, ਤੇ ਉਨੇ ਹੀ ਗਹਿਰੇ ਵਾਲ ਵੀ ਹੈ ਤੇਰੇ ਤਾਂ ਬਈ, ਇੰਨੇ ਸੰਘਣੇ ਵਾਲ ਇਸ ਬੱਚੇ ਦੇ। ਤੇ ਤੁਸੀਂ ਇਹ ਦੱਸੋ ਵੀ ਤੁਸੀਂ ਕਿੱਥੋਂ ਆਉਂਦੇ ਹੋ, ਕਿਹੜਾ ਤੁਹਾਡਾ ਪਿੰਡ ਹੈ?
2: ਜੀ, ਮੇਰਾ ਨਾਨਕਾ ਤਾਂ ਜੀ ਕਾਲਿਆਂ ਵਾਲੀ 'ਚ ਹੈ, ਤੇ ਮੈਂ ਜੇ ਇੱਧਰ ਮੈਂ ਗੋਪਾਲ ਨਗਰ 'ਚ ਰਹਿੰਦਾ।
1: ਅੱਛਾ, ਗੋਪਾਲ ਨਗਰ ਤੋਂ ਆਉਂਦੇ ਹੋ ਤੁਸੀਂ, ਤੇ ਕਾਹਦੇ ਤੇ ਆਉਂਦੇ ਹੋ ਤੁਸੀਂ?
2: ਸਕੂਲ ਤਾਂ ਆਟੋ ਤੇ ਆਉਂਦਾ ਤੇ ਅੱਜ ਮੈਂ ਬਾਈਕ ਤੇ ਆਇਆ।
1: ਅੱਛਾ, ਤੇ ਸਕੂਲ ਆਟੋ ਤੇ ਆਉਂਦੇ ਹੋ, ਤੇ ਤੁਸੀਂ ਸਕੂਲ 'ਚ ਤੁਹਾਨੂੰ ਕੀ ਕੀ ਕਰਨਾ ਪਸੰਦ ਹੁੰਦਾ, ਤੇ ਦੱਸੋ ਸਾਨੂੰ ਕਿਹੜੇ ਵੇਲੇ ਸਕੂਲ 'ਚ ਤੁਹਾਨੂੰ ਵਧੀਆ ਲੱਗਦਾ ਹੈਗਾ? ਅੱਧੀ ਛੁੱਟੀ ਵੇਲੇ, ਸਕੂਲ ਆਉਣ ਵੇਲੇ, ਪ੍ਰਾਰਥਨਾ ਵੇਲੇ, ਪੜ੍ਹਨ ਵੇਲੇ, ਜਾਂ ਫਿਰ ਜਦੋਂ ਘੰਟੀ ਵੱਜਦੀ ਹੈ ਸਾਰੀ ਛੁੱਟੀ ਦੀ, ਡੰ ਡੰ ਡੰ ਡੰ, ਉਦੋਂ?
2: ਛੁੱਟੀ ਤੇ ਅੱਧੀ ਛੁੱਟੀ ਵੇਲੇ,
1: ਦੋ ਵੇਲੇ ਮੈਨੂੰ ਬਈ ਬਹੁਤ ਵਧੀਆ ਲੱਗਦੇ ਹੁੰਦੇ ਸੀ ਸਕੂਲ 'ਚ। ਚਲੋ, ਹੁਣ ਤੁਸੀਂ ਫਿਰ ਅੱਜ ਸਾਨੂੰ ਪ੍ਰੋਗਰਾਮ 'ਚ ਕੀ ਸੁਣਾਓਗੇ?
2: ਜੀ, ਇੱਕ ਗੀਤ ਹੈ।
1: ਗੀਤ ਸੁਣਾਓਗੇ? ਚਲੋ, ਉੱਚੀ ਦੇਣੇ ਗਾਓ ਫਿਰ। ਸ਼ਾਬਾਸ਼।
2: ਨਲੂਆ ਸ਼ੇਰ ਪੁੱਤਰ ਦਸ਼ਮੇਸ਼ ਦਾ, ਸੂਰਾ ਸਿੱਖ ਪੰਥ ਦੀ ਸ਼ਾਨ ਹੈ, ਝੋਟਾ ਵੀ ਸ਼ੇਰ ਪੰਜਾਬ ਦਾ, ਲਈ ਤੜਕ ਜਰਨੈਲ ਮਹਾਨ ਹੈ, ਜੁੱਸਾ 7 ਫੁੱਟ ਚੋਬਰ ਦਰਸ਼ਨੀ, ਮੋਢੀ ਸਿੱਖ ਫੌਜਾਂ ਦੀ ਸ਼ਾਨ ਹੈ, ਉਹ ਦੀ ਸਿਸਤ ਤੋਂ ਥਰ ਥਰ ਕੰਬਦੇ ਵੱਡੇ ਸੂਰੇ ਖੱਬੀ ਖਾਨ ਹੈ, ਉਹਦੇ ਹੱਥ ਵਿੱਚ ਖੰਡਾ ਦੇਖ ਕੇ ਬਾਂ ਸੁਧਲਾ

0: ਉਹਦੇ ਪਰਛੇ ਮੂਰੇ ਡਿੱਗਦੇ ਕੀ ਮੁਹੰਮਦ ਤੇ ਕੀ ਖਾਨ ਹੈ ਵੈਰੀ ਫੁੱਟ ਫੁੱਟ ਪਿੱਛੇ ਸਿੱਟਦਾ ਜਦੋਂ ਮਾਰਦਾ ਇੱਕ ਨਿਸ਼ਾਨ ਹੈ ਜਿਉਂ ਫਸਲ ਵੱਡੇ ਘਿਰ ਸਾਣ ਬਈ ਫਸਲ ਵੱਡੇ ਘਿਰ ਸਾਣ ਬਈ ਉਹ ਵੱਡਦਾ ਜੇ ਅਫਗਾਨ ਹੈ।
1: ਬਹੁਤ ਅੱਛੇ, ਸ਼ਾਬਾਸ਼, ਜ਼ੋਰਦਾਰ ਤਾੜੀਆਂ। ਬਹੁਤ ਅੱਛਾ ਗੀਤ ਇਸ ਬੱਚੇ ਨੇ ਪ੍ਰੈਜ਼ੈਂਟ ਕੀਤਾ, ਅਸੀਂ ਧੰਨਵਾਦ ਕਰਦੇ ਹਾਂ ਇਸ ਬੱਚੇ ਦਾ। ਇੱਕ ਹੋਰ ਵਿਦਿਆਰਥੀ ਆ ਗਿਆ ਸਾਡੇ ਕੋਲੇ, ਇਸ ਦੇ ਨਾਲ ਵੀ ਗੱਲ ਕਰਦੇ ਹਾਂ। ਰਾਜੇ, ਕੀ ਨਾਂ ਹੈ ਤੁਹਾਡਾ?
2: ਇਸ਼ਮੀਤ ਸਿੰਘ।
1: ਇਸ਼ਮੀਤ, ਤੁਹਾਨੂੰ ਸਕੂਲ ਤੋਂ ਘਰੇ ਜਾ ਕੇ ਕੀ ਕਰਨਾ ਪਸੰਦ ਹੈ, ਕੀ ਰੁਟੀਨ ਰਹਿੰਦਾ ਜਦੋਂ ਸਕੂਲੋਂ ਘਰੇ ਚਲੇ ਜਾਂਦੇ ਹੋ? ਅਗਲੇ ਦਿਨ ਸਕੂਲੇ ਆਉਣ ਤੋਂ ਪਹਿਲਾਂ ਤੱਕ ਦੱਸੋ ਸਾਨੂੰ, ਫਿਰ ਕੀ ਕਰਦੇ ਹੋ?
2: ਕਦੇ ਡਰਾਇੰਗ ਕਰਦਾ, ਐਂਡ ਮੇਰਾ ਇੱਕ ਯੂਟਿਊਬ ਚੈਨਲ ਹੈ ਡਰਾਇੰਗ ਦਾ, ਮੈਂ ਉਹ 'ਚ ਯੂਟਿਊਬ ਵਾਸਤੇ ਡਰਾਇੰਗ ਦੀ ਵੀਡੀਓਜ਼ ਬਣਾਉਂਦਾ
1: ਜੀ,
2: ਤੇ ਮੈਂ ਡਰਾਇੰਗ ਕਰਦਾ, ਪ੍ਰੈਕਟਿਸ ਕਰਦਾ, ਐਂਡ ਕਦੇ ਕਦਾਰ ਮੈਂ ਗਾਣਾ ਰਹਿੰਦਾ ਉਹੀ ਟੀਵੀ 'ਚ, ਮਤਲਬ ਗਾਣੇ ਚਲਾ ਕੇ
1: ਜੀ। ਤੇ ਕਿਹੜੀ ਕਲਾਸ ਹੈ ਤੁਹਾਡੀ?
2: 7th।
1: 7th, ਤੇ ਤੁਹਾਡਾ ਉਹ ਜਿਹੜਾ ਡਰਾਇੰਗ ਵਾਲਾ ਯੂਟਿਊਬ ਚੈਨਲ ਹੈ ਉਸ ਦਾ ਨਾਂ ਦੱਸ ਦਿਓ।
2: ਹਾਂ, ਆਈਬੀਜ਼ ਆਰਟਸ
1: ਜੀ। ਉਹਦੇ ਤੇ ਹੁਣ ਤੱਕ ਤੁਸੀਂ ਕਿੰਨੀਆਂ ਕੁ ਵੀਡੀਓਜ਼ ਡਰਾਇੰਗ ਦੀਆਂ ਪਾਈਆਂ ਨੇ?
2: ਆਲਮੋਸਟ ਮੈਂ 50 ਵੀਡੀਓਜ਼ ਪਾਤੀਆਂ ਉੱਤੇ
1: ਜੀ। ਬਹੁਤ ਅੱਛੇ। ਡਰਾਇੰਗ ਦੇ ਨਾਲ ਹੋਰ ਕੀ ਕਰਨਾ ਪਸੰਦ ਹੈ ਤੁਹਾਨੂੰ?
2: ਸਿੰਗਿੰਗ ਕਰਨਾ
1: ਪਸੰਦ ਹੈ। ਤੇ ਕਿਹੜਾ ਤੁਹਾਡਾ ਪਸੰਦੀਦਾ ਸਿੰਗਰ ਕਿਹੜਾ?
2: ਮੇਰਾ ਨੁਸਰਤ ਫਤਿਹ ਅਲੀ ਖਾਨ।
1: ਬਈ ਵਾਹ, ਉਹਨਾਂ ਨੇ ਤਾਂ ਬਹੁਤ ਟਫ ਗਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਸੁਣ ਕੇ ਤਾਂ ਮਜ਼ਾ ਆ ਜਾਂਦਾ ਹੁੰਦਾ ਹੈ। ਉਹਨਾਂ ਦਾ ਕਿਹੜਾ ਗੀਤ ਤੁਹਾਨੂੰ ਵਧੀਆ ਲੱਗਦਾ ਵੀ ਮੈਂ ਆਹ ਸੁਣੀ ਚੱਲਾਂ?
2: ਸਾਸੋ ਕੀ ਮਾਲਾ ਪੇ।
1: ਹਾਂ, ਬਹੁਤ ਅੱਛੇ। ਤੇ ਤੁਸੀਂ ਹੁਣ ਕਿਹੜਾ ਗੀਤ ਸੁਣਾ ਰਹੇ?
2: ਮੈਂ ਜੇ ਮਤਲਬ ਨੂਰਾ ਜੋਤੀ ਦਾ ਨਗਰੀ ਨਗਰੀ ਸੌਂਗ।
1: ਚਲੋ ਸ਼ੁਰੂ ਕਰੋ।
2: ਮੇਰੇ ਮੁਰਸ਼ਦ ਮੇਰੇ ਪੀਰਾ ਸਭ ਤੇਰੀ ਸੌਗਾਤ ਸਭ ਤੇਰੀ ਸੌਗਾਤ ਪਾਵੇਂ ਸ਼ਬਨਮ ਪਾਵੇਂ ਕੰਡੇ ਸਭ ਦੀ ਇੱਕੋ ਜ਼ਾਤ ਹਰ ਦੁਖੜਾ ਮੈਂ ਸਹਿ ਲੂੰ ਪ੍ਰਭੂ ਜੀ ਭੁੱਖੀ ਪਿਆਸੀ ਰਹਿ ਲੂੰ ਪ੍ਰਭੂ ਜੀ

0: ਵਾਹ ਬਹੁਤ ਅੱਛੇ ਇਸ਼ਮੀਤ, ਕਾਸ਼ ਅਸੀਂ ਵੀ ਤੁਹਾਡੇ ਜਿੰਨਾ ਸੋਹਣਾ ਗਾ ਸਕਦੇ ਹੁੰਦੇ। ਤੁਸੀਂ ਕਦੋਂ ਤੋਂ ਗਾ ਰਹੇ ਹੋ ਬਈ?
1: ਮੈਂ ਤਾਂ ਆਲਮੋਸਟ 1 ਇਅਰ, 1 ਸਾਲ।
0: ਪ੍ਰੈਕਟਿਸ ਕਿਵੇਂ ਕਰਦੇ ਹੋ? ਸਾਨੂੰ ਦੱਸੋ ਕਿਵੇਂ ਗਾ ਲੈਣਾ ਚਾਹੀਦਾ ਹੈਗਾ, ਅਸੀਂ ਕਿਵੇਂ ਸੁਰ ਚ ਹੋ ਸਕਦੇ ਹਾਂ?
1: ਮੈਂ ਤਾਂ ਦੇਖੋ ਬੇਸਿਕਲੀ ਮਜ਼ੇ ਜੇ ਗਾਣਾ, ਕਦੇ ਟੀਵੀ ਤੇ ਗਾਣਾ ਚਲਾ ਲਿਆ, ਉਹਦੇ ਲਿਰਿਕਸ ਕੱਢ ਲਏ, ਫਿਰ ਸਾਹਮਣੇ ਟੀਵੀ ਨੂੰ ਦੇਖ ਦੇਖ ਕੇ ਜਿਵੇਂ ਲਿਰਿਕਸ ਆਉਂਦੇ ਆ ਉਵੇਂ ਗਾਣਾ ਰਹਿੰਦਾ ਕਮਰੇ ਚ ਇਕੱਲਾ।
0: ਮਤਲਬ ਸਾਨੂੰ ਤੁਹਾਡੀ ਇਸ ਗੱਲ ਤੋਂ ਇਹ ਸਿੱਖਿਆ ਮਿਲਦੀ ਹੈ ਜੇ ਅਸੀਂ ਜੀ ਲਗਾ ਕੇ ਕੋਈ ਵੀ ਕੰਮ ਕਰਾਂਗੇ ਤਾਂ ਉਹਦੇ ਚ ਸੁਧਾਰ ਹੀ ਸੁਧਾਰ ਹੁੰਦਾ ਹੈ ਅੱਗੇ, ਹੈਨਾ? ਜਿਵੇਂ ਤੁਸੀਂ ਹੁਣ ਬਹੁਤ ਵਧੀਆ ਗਾ ਰਹੇ ਹੋ ਹਨਾ, ਸੋ ਬਹੁਤ ਅੱਛੀ ਗੱਲ ਹੈ। ਤੁਸੀਂ ਇਸੇ ਤਰ੍ਹਾਂ ਗਾਉਂਦੇ ਰਹੋ, ਇਸੇ ਤਰ੍ਹਾਂ ਡਰਾਇੰਗਸ ਕਰਦੇ ਰਹੋ, ਤੁਹਾਡਾ ਚੈਨਲ ਜਿਹੜਾ ਹੈ ਉਹ ਵੀ ਵਧੀਆ ਚੱਲਦਾ ਰਹੇ। ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਸ।
1: ਥੈਂਕ ਯੂ ਸਰ।
0: ਓਕੇ, 10th ਕਰ ਚੁੱਕੇ ਕੁਝ ਵਿਦਿਆਰਥੀ ਜਿਹੜੇ ਹੈ ਉਹ ਸਾਡੇ ਨਾਲ ਨੇ ਹੁਣ। ਰਜੇ, ਕੀ ਨਾਂ ਤੁਹਾਡਾ?
2: ਸ਼ਗੁਨਪ੍ਰੀਤ ਕੌਰ।
0: ਸ਼ਗੁਨ, ਤੁਸੀਂ ਕਿੰਨੇ ਨੰਬਰ ਹਾਸਲ ਕੀਤੇ ਹੈ ਤੇ ਕਿਹੜੇ ਵਿਸ਼ੇ ਪੜ੍ਹਨੇ ਤੁਹਾਨੂੰ ਜ਼ਿਆਦਾ ਪਸੰਦ ਸੀਗੇ?
2: ਸਰ, ਮੈਂ ਹੁਣ 81% ਦੇ ਵਿੱਚ ਪਾਸ ਕੀਤੀ ਹੈ ਆਪਣੀ 10th ਕਲਾਸ ਵਿਦ 3rd ਪੋਜੀਸ਼ਨ। ਐਂਡ ਸਰ, ਮੈਨੂੰ ਸੋਸ਼ਲ ਸਾਇੰਸ ਪੜ੍ਹਨਾ ਬਹੁਤ ਵਧੀਆ ਲੱਗਦਾ, ਮੈਨੂੰ ਇੰਟਰਸਟ ਹੈ ਉਸ ਸਬਜੈਕਟ ਦੇ ਵਿੱਚ, ਐਂਡ ਇੰਗਲਿਸ਼ ਮੇਰਾ ਫੇਵਰੇਟ ਹੈ, ਉਹ ਵੀ ਬਹੁਤ ਪਸੰਦ ਹੈ।
0: ਤੇ ਅੱਜ ਸਾਨੂੰ ਕਿਹੜੀ ਗੱਲ ਸੁਣਾਓਗੇ ਤੁਸੀਂ ਸਾਡੀ ਗੱਲਬਾਤ ਦੇ ਵਿੱਚ? ਸਕੂਲ ਦੇ ਵਿੱਚ ਇੰਗਲਿਸ਼ ਸਰਕਲ ਚੱਲਦਾ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਉੱਤੇ ਕਮਾਂਡ ਕਰਨਾ ਸਿਖਾਇਆ ਜਾਂਦਾ ਹੈ ਤੇ ਉਹ ਆਪਣੀ ਇਸ ਭਾਸ਼ਾ ਦੇ ਉੱਤੇ ਕਮਾਂਡ ਕਰਦਿਆਂ ਕਰਦਿਆਂ ਉਹ ਆਪਣਾ ਸੈਲਫ ਕੌਨਫੀਡੈਂਸ, ਆਪਣਾ ਆਤਮ ਵਿਸ਼ਵਾਸ ਵੀ ਵਧਾਉਂਦੇ ਹੈ। ਤੇ ਇਹ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਲੈ ਕੇ ਦੋ ਵਿਦਿਆਰਥਣਾਂ ਸਾਡੇ ਨਾਲ ਹੈ, ਇੱਕ 9th ਕਲਾਸ ਦੀ ਵਿਦਿਆਰਥਣ ਵੀ ਸਾਡੇ ਨਾਲ ਹੈ। ਤੁਹਾਡਾ ਕੀ ਨਾਂ ਹੈ?
1: ਹਰਮੀਤ ਕੌਰ।
0: ਹਰਮੀਤ ਵੀ ਸਾਡੇ ਨਾਲ ਹੈ, ਸ਼ਗੁਨਪ੍ਰੀਤ ਵੀ ਸਾਡੇ ਨਾਲ ਹੈ। ਸ਼ਗੁਨ, ਤੁਸੀਂ ਅੰਗਰੇਜ਼ੀ ਦੀਆਂ ਜੋ ਕਲਾਸਾਂ ਲਾਈਆਂ ਤੇ ਉਹਦੇ ਵਿੱਚ ਤੁਸੀਂ ਆਪਣੇ ਸਕੂਲ ਦੇ ਟੌਪਰ ਹੋ ਬੱਚੇ ਅੰਗਰੇਜ਼ੀ ਵਿਸ਼ੇ ਦੇ, ਤੇ ਇਸ ਵਿਸ਼ੇ ਬਾਰੇ ਅੱਜ ਤੁਸੀਂ ਕਿਹੜੀ ਗੱਲ ਕਰਨ ਜਾ ਰਹੇ ਹੋ ਤੇ ਅੰਗਰੇਜ਼ੀ ਨੂੰ ਲੈ ਕੇ ਵੈਸੇ ਸਾਨੂੰ ਕੀ ਕਹੋਗੇ, ਬੱਚਿਆਂ ਨੂੰ ਜਾਂ ਸੁਣਨ ਵਾਲਿਆਂ ਨੂੰ, ਉਹ ਵੀ ਸਾਨੂੰ ਦੱਸੋ। ਪਹਿਲਾਂ ਜੋ ਤੁਸੀਂ ਅੱਜ ਗੱਲ ਕਰਨੀ ਹੈ ਉਹ ਕਰੋ।
2: ਸਰ, ਮੈਂ ਅੱਜ ਸਪੀਚ ਦੇਣਾ ਚਾਹੂੰਗੀ ਰਬਿੰਦਰਨਾਥ ਟੈਗੋਰ ਜੀ ਦੀ।
0: ਜੀ।
2: Good morning everyone, I am Shagunpreet Kaur from class 10th A. Today I am going to speak about Rabindranath Tagore, one of India's greatest poets and thinkers. He was born on 7 May 1861. Tagore was a writer, poet, philosopher and artist. He wrote our national anthem Jan Gan Man and was the first Indian to win the Nobel Prize in Literature in 1913 for his famous book Gitanjali. Tagore believed in simplicity, peace and love for all. He also started Vishwa Bharati University at Shanti Niketan, where students could learn in the lap of nature. His stories, songs and poems inspires us to live with kindness and creativity. Rabindranath Tagore's life teaches us the value of learning, imagination and love for our country. He will always be remembered as a true gem of India.
0: ਥੈਂਕ ਯੂ, ਬਹੁਤ ਅੱਛੇ। ਤੇ ਤੁਸੀਂ ਰਵਿੰਦਰਨਾਥ ਟੈਗੋਰ ਹੋਰਾਂ ਦੇ ਬਾਰੇ ਦੱਸਿਆ ਤੇ ਬਹੁਤ ਅੱਛਾ ਤੁਹਾਡਾ ਐਕਸੈਂਟ ਰਿਹਾ ਅੰਗਰੇਜ਼ੀ ਦਾ। ਤੁਹਾਨੂੰ ਇਹ ਐਕਸੈਂਟ ਕਿਸਨੇ ਸਿਖਾਇਆ, ਇਸ ਤਰ੍ਹਾਂ ਅੰਗਰੇਜ਼ੀ ਬੋਲਣਾ, ਉਹ ਤੁਹਾਨੂੰ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਕੌਣ ਸਿਖਾਉਂਦਾ ਹੈਗਾ, ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਚੱਲਦੀਆਂ ਨੇ?
2: ਸਰ, ਮੇਰੀ ਕਲਾਸ ਟੀਚਰ, ਮੇਰੇ ਸਬਜੈਕਟ ਟੀਚਰ ਇੰਗਲਿਸ਼ ਸੰਦੀਪ ਕੌਰ, ਉਹ ਮੈਨੂੰ ਸਿਖਾਉਂਦੇ ਨੇ।

0: ਸਕੂਲ ਸਾਡੇ ਸਬਜੈਕਟ ਟੀਚਰ ਇੰਗਲਿਸ਼ ਪੜ੍ਹਾਉਂਦੇ ਨੇ ਅਤੇ ਉਹੀ ਮੈਨੂੰ ਇੱਥੋਂ ਤੱਕ ਲੈ ਕੇ ਆਏ ਨੇ, ਕਿਉਂਕਿ ਕੋਈ ਵੀ ਕੰਪੀਟੀਸ਼ਨ ਹੈ ਉਹਨਾਂ ਨੇ ਮੈਨੂੰ ਖੁਦ ਹੀ ਨਾਮ ਅੱਗੇ ਦੇ ਦੇਣਾ ਅਤੇ ਹਮੇਸ਼ਾ ਪਾਰਟੀਸਪੇਟ ਕਰਨ ਲਈ ਮੋਟੀਵੇਟ ਕੀਤਾ ਕਿ ਹਮੇਸ਼ਾ ਪਾਰਟੀਸਪੇਟ ਕਰਨਾ, ਉਹਦੇ ਲਈ ਕੌਨਫੀਡੈਂਸ ਬੜਾ ਇੰਪਰੂਵ ਹੁੰਦਾ ਹਰ ਥਾਂ ਤੇ, ਤੇ ਇੱਥੇ ਆਉਣ ਲਈ ਵੀ ਕੌਨਫੀਡੈਂਟ ਉਹਨਾਂ ਨੇ ਇੰਪਰੂਵ ਕੀਤਾ।
1: ਸ਼ਗੁਨ ਵੈਰੀ ਗੁੱਡ, ਤੇ ਕਿਹੜੇ ਕਿਹੜੇ ਤੁਸੀਂ ਕੰਪੀਟੀਸ਼ਨ ਦੇ ਵਿੱਚ ਗਏ ਹੋ ਉਹਨਾਂ ਦੀ ਮਦਦ ਨਾਲ?
0: ਸਰ ਇੱਕ ਉਹਨਾਂ ਦੀ ਮਦਦ ਨਾਲ ਸਕੂਲ ਦੇ ਵਿੱਚ ਬੜੇ ਕੰਪੀਟੀਸ਼ਨਸ ਹੁੰਦੇ ਨੇ ਸਟੇਜ ਤੇ ਬੋਲਣ ਲਈ, ਸਪੀਚ ਵਗੈਰਾ, ਪੋਇਮਸ ਵਗੈਰਾ, ਉਹਨੇ ਦੇ ਲਈ ਉਹ ਹਮੇਸ਼ਾ ਮੈਨੂੰ ਇਨਕਰੇਜ ਕਰਦੇ ਨੇ ਕਿ ਤੁਸੀਂ ਹਮੇਸ਼ਾ ਅੱਗੇ ਆਓ, ਅਤੇ ਨਾਲ ਦੀ ਨਾਲ ਉਹ ਮੈਨੂੰ ਹੈਂਡ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ ਵੀ ਭੇਜਦੇ ਨੇ।
1: ਬਹੁਤ ਅੱਛੇ। ਇੱਕ ਹੋਰ ਬੱਚੀ ਹੈ ਸਾਡੇ ਨਾਲ, ਤੁਸੀਂ 9th ਕਲਾਸ ਦੇ ਹੋ ਤੇ ਤੁਸੀਂ ਅੱਜ ਅੰਗਰੇਜ਼ੀ ਦੇ ਵਿੱਚ ਕਿਹੜੀ ਸਪੀਚ ਜਾਂ ਕੀ ਗੱਲ ਸਾਨੂੰ ਸੁਣਾਉਣ ਜਾ ਰਹੇ ਹੋ?
2: ਸਰ ਮੈਂ ਅੱਜ ਇਸ ਵਿੱਚ ਸਕੂਲ ਬਾਰੇ ਬੋਲੂੰਗੀ, ਤਾਂ ਫਿਰ ਸਕੂਲ ਦੇ ਬਾਰੇ ਸਟਾਰਟ ਕਰ। ਗੁੱਡ ਮਾਰਨਿੰਗ ਟੂ ਆਲ ਦ ਲਿਸਨਰਸ, ਮਾਈ ਨੇਮ ਇਜ਼ ਹਰਮੀਤ ਕੌਰ, ਆਈ ਐਮ ਅ ਸਟੂਡੈਂਟ ਆਫ ਕਲਾਸ 9th ਐਟ ਗਵਰਨਮੈਂਟ ਆਫ ਦ ਸੀਨੀਅਰ ਸੈਕੰਡਰੀ ਸਕੂਲ। ਆਈ ਫੀਲ ਆਨਰਡ ਟੂ ਬੀ ਹੇਅਰ ਟਾਕਿੰਗ ਅਬਾਊਟ ਮਾਈ ਸਕੂਲ, ਮਾਈ ਟੈਂਪਲ ਆਫ ਲਰਨਿੰਗ। ਆਈ ਜੁਆਇਨ ਦਿਸ ਸਕੂਲ ਇਨ ਕਲਾਸ KG ਐਂਡ ਸਿੰਸ ਦੈਨ ਇਟ ਹੈਜ਼ ਬੀਨ ਮਾਈ ਸੈਕਿੰਡ ਹੋਮ। ਮਾਈ ਟੀਚਰਸ ਪਲੇ ਐਨ ਇੰਪੋਰਟੈਂਟ ਰੋਲ ਇਨ ਸ਼ੇਪਿੰਗ ਆਰ ਲਾਈਵਸ, ਵੀ ਗੈਟ ਇਨਫ ਚਾਂਸਿਸ ਟੂ ਬਿਲਡ ਆਰ ਕਮਿਊਨੀਕੇਸ਼ਨ ਸਕਿੱਲਸ। I have been part of English Booster Club, English Circle. We get chances for public speaking through EBC competition, English fairs and show and tell competition. Apart from English, our other subject teachers are equally hardworking and dedicated. They always boost our confidence. I considered myself lucky enough to be a part of this prestigious institute. Thank you.
1: ਬਹੁਤ ਅੱਛੇ। ਤੁਸੀਂ ਤਾਂ ਆਪਣੀ ਇਸ ਸਪੀਚ ਦੇ ਵਿੱਚ ਦੱਸਿਆ ਕਿ ਤੁਸੀਂ KG ਤੋਂ ਇੱਥੇ ਪੜ੍ਹ ਰਹੇ ਹੋ ਇਸ ਸਕੂਲ ਦੇ ਵਿੱਚ, ਤੇ ਤੁਹਾਡੇ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਕੀ ਟੀਚਰਸ ਵੀ ਤੁਹਾਡੇ ਨਾਲ ਇਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਵਾਰਤਾਲਾਪ ਕਰ ਲੈਂਦੇ ਨੇ?
2: ਹਾਂਜੀ ਸਰ, ਸਾਰੇ ਟੀਚਰਾਂ ਹੀ ਵਾਰਤਾਲਾਪ ਕਰਦੇ ਸਾਡੇ ਨਾਲ, ਐਵੇਂ ਕਨਵਰਸੇਸ਼ਨ ਕਰਦੇ ਆ, ਐਵੇਂ ਸਾਡੇ ਨਾਲ ਸੰਦੀਪ ਮੈਡਮ ਵਧੀਆ ਗੱਲ ਕਰਦੇ ਆ, ਉਹ ਸਿਰਫ ਸਿਰਫ ਇੰਗਲਿਸ਼ ਵਿੱਚ ਹੀ ਗੱਲ ਕਰਦੇ ਆ, ਥੋੜ੍ਹੀ ਮੋਟੀ ਪੰਜਾਬੀ ਯੂਜ਼ ਕਰਦੇ, ਬਾਹਲੀ ਨਹੀਂ ਪੰਜਾਬੀ ਯੂਜ਼ ਕਰਦੇ, ਬਸ ਕੱਲੇ ਉਹ ਇੰਗਲਿਸ਼ ਜ਼ਿਆਦਾ, ਮਤਲਬ ਕਿ ਇੰਗਲਿਸ਼ ਹੀ ਜ਼ਿਆਦਾ ਬੋਲਦੇ ਆ।
1: ਤੇ ਕਈ ਵਾਰ ਅਸੀਂ ਸੰਗ ਜਾਂਦੇ ਆ, ਸਾਨੂੰ ਲੱਗਦਾ ਵੀ ਜੇ ਅਸੀਂ ਅੰਗਰੇਜ਼ੀ ਬੋਲੀ ਤੇ ਉਹ ਗਲਤ ਹੋ ਗਈ ਤੇ ਮਖੌਲ ਹੀ ਨਾ ਉਡਾਇਆ ਜਾਵੇ ਸਾਡਾ, ਅਜਿਹੇ ਚ ਕੀ ਕਹੋਗੇ ਫਿਰ?
2: ਸਰ ਐਵੇਂ ਤਾਂ ਹੁੰਦਾ ਹੀ ਹੈ, ਪਰ ਆਪਾਂ ਨੂੰ ਕੌਨਫੀਡੈਂਸ ਰੱਖਣਾ ਚਾਹੀਦਾ ਵੀ ਹਾਂ ਸਹੀ ਹੋ ਸਕਦਾ ਹੈ, ਐਵੇਂ ਨਹੀਂ ਕਰਨਾ ਚਾਹੀਦਾ ਵੀ ਹਾਏ ਗਲਤ ਹੋਊਗਾ, ਜਾਂ ਫਿਰ ਐਵੇਂ ਜੇ ਕੁਝ ਵੀ ਨਹੀਂ ਸੋਚਣਾ ਚਾਹੀਦਾ,
1: ਹੈਨਾ। ਜਿਹੜਾ ਸਾਡਾ ਮਖੌਲ ਉਡਾਣਗੇ ਅਸੀਂ ਉਹਨਾਂ ਤੇ ਹੱਸ ਪਾਂਗੇ, ਵੀ ਤੁਸੀਂ ਤਾਂ ਕੋਸ਼ਿਸ਼ ਹੀ ਨਹੀਂ ਕੀਤੀ, ਅਸੀਂ ਕੋਸ਼ਿਸ਼ ਤਾਂ ਕੀਤੀ।
2: ਹਾਂਜੀ, ਵਕਤ ਤਾਂ ਸਾਰਿਆਂ ਦਾ ਹੀ ਆਉਂਦਾ ਹੈ।
1: ਤੁਸੀਂ ਸਹੀ ਕਿਹਾ, ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ। ਇਹਨਾਂ ਬੱਚਿਆਂ ਦੇ ਨਾਲ ਹੀ ਅਮਨ ਮੈਡਮ ਜਿਹੜੇ ਆ ਉਹ ਵੀ ਖੜੇ ਸਾਨੂੰ ਦਿਖਾਈ ਦੇ ਰਹੇ ਆ। ਮੈਮ, ਇਹ NSQF ਕੀ ਹੈ? ਅਸੀਂ ਪਹਿਲਾਂ ਤਾਂ ਸਿਰਫ ਆਰਟਸ ਦੇ ਵਿੱਚ ਕੁਝ 3 ਅਲੱਗ ਸਬਜੈਕਟ ਨਾਲ ਪੰਜਾਬੀ ਅੰਗਰੇਜ਼ੀ ਰੱਖ ਕੇ ਹੀ ਪੜ੍ਹੇ ਆ, ਮੈਂ ਵੀ ਤੇ ਸ਼ਾਇਦ ਤੁਸੀਂ ਵੀ ਇਸੇ ਤਰ੍ਹਾਂ ਪੜ੍ਹੇ ਹੋਵੋਗੇ, ਪਰ ਇਹ ਬੱਚੇ ਤਾਂ ਇੰਟਰਨਸ਼ਿਪ ਵੀ ਕਰ ਆਏ ਕੁਝ ਹੋਰ ਸਬਜੈਕਟ ਰੱਖ ਕੇ ਨਾਲ NSQF ਦੇ ਤਹਿਤ। ਇਹ ਕੀ ਹੈ, ਬੱਚਿਆਂ ਨੂੰ ਦੱਸੋ, ਜਿਹੜੇ ਬੱਚੇ 9ਵੀਂ 10ਵੀਂ 'ਚ ਨੇ ਅੱਗੇ ਚੱਲ ਕੇ ਉਹ ਤੁਹਾਡੀ ਗੱਲ ਤੋਂ ਫਾਇਦਾ ਚੁੱਕ ਸਕਣ, ਅਜਿਹੇ ਸਬਜੈਕਟ ਰੱਖ ਸਕਣ, ਜਿਹੜੇ ਸਕੂਲਾਂ 'ਚ ਇਹ ਔਫਰ ਕੀਤੇ ਜਾਂਦੇ ਉਹਨਾਂ ਸਕੂਲਾਂ 'ਚ ਦਾਖਲਾ ਲੈ ਸਕਣ।
3: ਸਤਿ ਸ਼੍ਰੀ ਅਕਾਲ ਸਰ। ਸਰ ਮੈਂ ਅਮਨਦੀਪ ਕੌਰ, ਐਜ਼ ਆ ਵੋਕੇਸ਼ਨਲ ਟ੍ਰੇਨਰ ਰਿਟੇਲ ਮੇਰਾ ਸਬਜੈਕਟ ਹੈ ਜੀ। ਤਾਂ NSQF ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਦੇ ਅੰਡਰ ਜਿਹੜਾ ਹੈਗਾ ਇਸ ਅਦਰ ਸਕੂਲ ਦੇ ਵਿੱਚ 4 ਜਿਹੜੇ ਟ੍ਰੇਡ ਚੱਲ ਰਹੇ ਨੇ, ਰਿਟੇਲ, ਬਿਊਟੀ ਐਂਡ ਵੈਲਨੈਸ, ਇਲੈਕਟ੍ਰੋਨਿਕ ਤੇ ਟੂਰਿਜ਼ਮ ਐਂਡ ਹੋਸਪਿਟੈਲਿਟੀ। ਠੀਕ ਹੈ ਜੀ। ਤਾਂ ਇਹ ਜਿਹੜੇ ਬੱਚੇ ਨੇ ਇਹ ਰਿਟੇਲ ਦੇ ਨੇ, ਠੀਕ ਹੈ। ਇਹਨਾਂ ਦੀ ਜਿਹੜੀ 2 ਮੰਥ ਦੀ ਇੰਟਰਨਸ਼ਿਪ ਜਿਹੜੀ ਲੱਗਦੀ ਹੈਗੀ ਹੈ, ਠੀਕ ਹੈ, ਤਾਂ ਜੋ ਬੱਚੇ ਜੋ ਸਕਿੱਲ ਸਾਡੇ ਕੋਲੋਂ ਸਿੱਖ ਕੇ ਜਾਂਦੇ ਆ, ਠੀਕ ਹੈ, ਜਿਵੇਂ ਰਿਟੇਲ ਦੇ ਵਿੱਚ ਜਿਵੇਂ ਅਸੀਂ ਸਾਰਾ ਮਾਰਕੀਟਿੰਗ ਦਾ ਬੱਚਿਆਂ ਨੂੰ ਜਿਹੜਾ ਪੜ੍ਹਾਉਣੇ ਹੈਗੇ ਆ, ਤਾਂ ਉਹ ਬੱਚੇ ਜਿਹੜੇ ਉਸਨੂੰ ਪ੍ਰੈਕਟੀਕਲੀ ਯੂਜ਼ ਕਰਨਗੇ। ਇਸ ਦੇ 2 ਬੈਨੀਫਿਟ ਨੇ, ਇੱਕ ਤਾਂ ਗੌਰਮੈਂਟ ਵੱਲੋਂ ਜਿਹੜਾ ਇਹਨਾਂ ਨੂੰ ਇੰਟਰਨਸ਼ਿਪ ਜਿਹੜੀ ਅਮਾਊਂਟ ਦਿੱਤੀ ਜਾਂਦੀ ਹੈਗੀ ਹੈ, ਠੀਕ ਹੈ ਜੀ। ਦੂਸਰਾ ਜਿਹੜਾ ਓਨਰ ਹੈਗਾ ਜਿਸ ਦੇ ਅੰਡਰ ਇਹ ਮਤਲਬ ਆਪਣਾ ਕਰ ਰਹੇ ਨੇ, ਠੀਕ ਹੈ, ਟ੍ਰੇਨਿੰਗ, ਉਹ ਮਤਲਬ ਇਹਨਾਂ ਨੂੰ ਜਿਹੜਾ ਹੈਗਾ ਸਟਾਈਫਨ ਦਿੰਦਾ ਹੈਗਾ ਜੀ, ਠੀਕ ਹੈ। ਇਹ ਜਿਹੜਾ ਸਬਜੈਕਟ ਹੈ ਇਹ 9ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੇ ਬੱਚਿਆਂ ਨੂੰ ਜਿਹੜਾ ਟੀਚ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਪਿਛਲੇ ਜਿਹੜੇ ਸਾਲ ਗੌਰਮੈਂਟ ਨੇ ਇਹ ਵੀ ਇੱਕ ਬੈਨੀਫਿਟ ਦਿੱਤਾ ਕਿ ਜਿਹੜੇ ਆਰਮੀ ਦੇ ਵਿੱਚ BSF ਦੇ ਵਿੱਚ ਕਿ ਜਿਹੜੇ ਬੱਚਿਆਂ ਕੋਲੇ ਹੈਗਾ ਆਪਣਾ NSQF ਦਾ ਸਰਟੀਫਿਕੇਟ ਹੈਗਾ, ਠੀਕ ਹੈ, 10th ਤੇ +2 ਕਰਨ ਤੋਂ ਬਾਅਦ ਬੱਚਿਆਂ ਨੂੰ NSQF ਦੇ ਸਰਟੀਫਿਕੇਟ ਪ੍ਰੋਵਾਈਡ ਕਰਵਾਏ ਜਾਂਦੇ ਨੇ, ਠੀਕ ਹੈ, ਉਸ ਦੇ ਜਿਹੜੇ ਸਟੂਡੈਂਟਸ ਨੂੰ ਐਕਸਟਰਾ ਜਿਹੜੇ ਮਾਰਕਸ ਲੱਗੇ ਸੀਗੇ ਜੀ।
1: ਹਾਂਜੀ, ਬਹੁਤ ਅੱਛੀ ਗੱਲ ਹੈ। ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਜੋ ਜਿਨ੍ਹਾਂ ਦੇ ਬੱਚੇ ਅਜੇ +1 +2 ਦੇ ਵਿੱਚ ਹੋਣਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹਨਾਂ ਸਬਜੈਕਟਾਂ ਦੇ ਲਈ ਉਹ ਕੀ ਕਰਨ ਜੇ ਇਹਨਾਂ ਨੇ ਇਹ ਸਬਜੈਕਟ ਚੁਣਨੇ ਆ ਤਾਂ ਦਾਖਲਾ

0: ਕਹਿਣਾ ਤੂੰ?
1: ਮੈਂ ਪੇਰੈਂਟਸ ਨੂੰ ਤੇ ਸਟੂਡੈਂਟਸ ਨੂੰ ਇਹ ਕਹਿਣਾ ਚਾਹੁੰਦੀ ਹੈਗੀ ਹੈ ਕਿ ਜਿਹੜੇ ਇਹ ਸਬਜੈਕਟ ਨੇ ਇੱਥੇ ਬੱਚੇ ਕੁਛ ਵੱਖਰਾ ਸਿੱਖਣਗੇ, ਠੀਕ ਹੈ, ਪਰ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿਵੇਂ ਬੱਚੇ ਹਿਸਟਰੀ ਵਗੈਰਾ, ਠੀਕ ਹੈ, ਇਹ ਚੀਜ਼ਾਂ ਮਤਲਬ ਪੜ੍ਹ ਰਹੇ ਸੀ, ਉਸ ਤੋਂ ਹੁਣ ਜਿਹੜੇ ਨਵਾਂ ਜੋ ਟਾਈਮ ਹੈਗਾ ਉਹ ਟੈਕਨੋਲੋਜੀ ਤੇ ਮੈਨੇਜਮੈਂਟ ਦਾ ਹੈਗਾ, ਠੀਕ ਹੈ, ਤਾਂ ਉਹ ਨਵੀਆਂ ਚੀਜ਼ਾਂ ਜਿਹੜੇ ਬੱਚੇ ਸਿੱਖਣਗੇ ਤੇ ਬੱਚੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਇਹ ਅਪੀਲ ਹੈਗੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਬੱਚਿਆਂ ਨੂੰ ਇਸ ਦੇ ਲਈ ਮੋਟੀਵੇਟ ਕੀਤਾ
0: ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ।
0: ਜੀ, ਸੋ ਅੱਜ ਬੱਚਿਆਂ ਦਾ ਪੀਟੀਐਮ ਦਾ ਦਿਨ ਸੀਗਾ ਤੇ ਬੱਚਿਆਂ ਨੇ ਬਹੁਤ ਹੱਲਾਸ਼ੇਰੀ ਦੇ ਨਾਲ ਆਪਣਾ ਇਹ ਦਿਨ ਜਿਹੜਾ ਹੈ ਉਹ ਰੱਖਿਆ ਤੇ ਮੈਡਮ ਖਾਸ ਤੌਰ ਤੇ DEO ਮੈਡਮ ਮਮਤਾ ਖੁਰਾਨਾ ਜੀ ਵੀ ਪਹੁੰਚੇ ਨੇ। ਮੈਡਮ ਤੁਸੀਂ ਅੱਜ ਸਕੂਲ ਚ ਕਿਵੇਂ, ਸਾਨੂੰ ਦੱਸੋ। ਕਿਤੇ ਇਹ ਤਾਂ ਨੀ ਤੁਹਾਨੂੰ ਪਤਾ ਲੱਗਿਆ ਵੀ ਆਕਾਸ਼ਵਾਣੀ ਵਾਲੇ ਜਾ ਕੇ ਡਿਸਟਰਬ ਕਰ ਰਹੇ ਹੈ ਤੇ ਮੈਂ ਖਬਰ ਲਵਾਂ ਜਾ ਕੇ?
2: ਨਹੀਂ ਜੀ, ਨਹੀਂ, ਮੈਂ ਤੇ ਦੇਖੋ ਅੱਜ PTM ਹੈ ਤੇ ਮੈਨੂੰ ਲੱਗਦਾ ਕਿ ਐਵੇਂ ਲੱਗਦਾ ਕਿ ਸਾਰੇ ਮੇਰੇ ਆਪਣੇ ਬੱਚੇ ਆ
0: ਜਿਹੜੇ
2: ਜਿਹੜੇ ਸਕੂਲ ਚ ਮੈਂ ਜਾ ਸਕਦੀ ਹਾਂ, ਮੈਂ ਅਪਰੋਚ ਕਰਦੀ ਹਾਂ ਕਿ ਮੈਂ ਆਪਣੇ ਬੱਚਿਆਂ ਲਈ ਤਾਂ ਜਾਵਾਂ, ਮੈਂ ਆਪਣੇ ਬੱਚਿਆਂ ਨਾਲ ਗੱਲ ਕਰਾਂ। ਇਸ ਲਈ ਮੈਂ ਭੱਜੀ ਚੱਲੀ ਆਨੀ ਹਾਂ, ਬਹੁਤ ਵਾਰ ਪਹਿਲਾਂ ਵੀ ਇਸ ਸਕੂਲ ਚ ਆਈ ਹਾਂ। ਤਾਂ ਇਹ ਹੁੰਦਾ ਕਿ ਮੇਰੇ ਇੱਥੋਂ ਦੇ ਬੱਚੇ ਜਿਹੜੇ ਹੈਗੇ 12 ਬੱਚੇ ਇੰਨੇ ਮੈਂ ਮੈਸ ਚ ਕਲੀਅਰ ਕਰਕੇ ਉਸ ਟਾਈਮ ਵੀ ਮੈਂ ਆ ਕਰਕੇ ਇਹਨਾਂ ਨੂੰ ਸਨਮਾਨ ਦੇ ਕੇ ਗਈ ਸੀਗੀ। ਮੈਨੂੰ ਮਾਣ ਹੁੰਦਾ ਵੀ ਜਦੋਂ ਮੈਂ ਕਹਿੰਦੀ ਮੇਰੇ ਬੱਚੇ ਮੈਰਿਟ ਚਾਹੁੰਦ ਜੇ ਕੋਈ ਪ੍ਰਾਪਤੀ ਹੁੰਦੀ ਹੈ, ਮੈਨੂੰ ਖੁਸ਼ੀ ਹੁੰਦੀ, ਦਿਲੋਂ ਖੁਸ਼ੀ ਹੁੰਦੀ ਕਿ ਮੇਰੇ ਬੱਚੇ ਅੱਜ ਦੇ ਸਮੇਂ ਦੇ ਹਾਨੀ ਹੋ ਜਾਣ, ਇਹਨਾਂ ਦੇ ਵਿੱਚ ਲੀਡਰਸ਼ਿਪ ਦੇ ਗੁਣ ਆ ਜਾਣ ਔਰ ਇਹ ਹਰ ਖੇਤਰ ਦੇ ਵਿੱਚ ਅੱਗੇ ਵਧਣ ਔਰ ਇਹ ਬੱਚੇ ਮੈਨੂੰ ਫੋਲੋ ਕਰ ਰਹੇ ਹੈ। ਲਗਾਤਾਰ ਮੈਂ ਸਕੂਲ ਚ ਜਦੋਂ ਆਉਂਦੀ ਹਾਂ ਤੇ ਬੱਚਿਆਂ ਦੇ ਚਿਹਰੇ ਪੜ੍ਹਦੀ ਹਾਂ ਤੇ ਇੱਥੋਂ ਦੇ ਅਧਿਆਪਕਾਂ ਦਾ ਵੀ ਜਿਹੜਾ ਹੈਗਾ ਲਗਾਤਾਰ ਮੇਰੇ ਨਾਲ ਕੰਟੈਕਟ ਚ ਰਹਿੰਦੇ ਨੇ ਤੇ ਬਹੁਤ ਅੱਛਾ ਲੱਗਦਾ। ਤਾਂ ਮੈਨੂੰ ਲੱਗਿਆ ਕਿ ਮੈਂ ਜਾਂਦੇ ਜਾਂਦੇ ਆਪਦੇ ਬੱਚਿਆਂ ਨੂੰ ਇੱਕ ਵਾਰੀ ਦੇਖ ਜਾਵਾਂ, ਨੈਕਸਟ ਮੈਂ ਫਿਰ ਅਗਲੇ ਸਕੂਲ ਚ ਜਾਣਾ। ਤੇ ਇਹ ਹੁੰਦਾ ਕਿ ਚਲੋ ਸਿਰ ਤੇ ਹੱਥ ਰੱਖੀਏ, ਬੱਚੇ ਨੈਕਸਟ ਟਾਈਮ ਹੋਰ ਜ਼ਿਆਦਾ ਮੈਰਿਟਸ ਚਾਹਣ, ਇਹਨਾਂ ਦੇ ਵਿੱਚ ਗੁਣਾਂ ਦਾ ਸਮਾਗਮ ਹੋਵੇ, ਅੱਜ ਦੇ ਯੁੱਗ ਦੇ ਹਾਨੀ ਬਣ ਜਾਣ, ਸਾਡਾ ਦੇਸ਼ ਕੌਮ ਦੀ ਜਿਹੜੀ ਹੈ ਸਾਡਾ ਨਾਮ ਅੱਗੇ ਲੈ ਕਰਕੇ ਜਾਣ। ਇਹ ਦਿਲੋਂ ਤਮੰਨਾ ਇਹਨਾਂ ਬੱਚਿਆਂ ਦੇ ਲਈ ਔਰ ਇਹਨਾਂ ਚ ਪਾਵਰ ਪੂਰੀ ਹੈ, 100% ਪਾਵਰ ਲੈ ਕੇ ਸਾਡੇ ਬੱਚੇ।
0: ਬਿਲਕੁਲ ਮੈਡਮ, ਅਸੀਂ ਵੇਖ ਰਹੇ ਹਾਂ ਬੱਚੇ ਤੁਹਾਡੇ ਜਿਹੜੇ ਆ ਸਪੋਰਟਸ ਦੇ ਵਿੱਚ ਮੱਲਾ ਮਾਰੀ ਬੈਠੇ ਨੇ, ਸਕਾਊਟਸ ਐਂਡ ਗਾਈਡ ਵਾਲੇ ਬੱਚੇ ਨੇ, ਕ੍ਰਿਕਟ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਉਹ ਅੱਗੇ ਵਧੀਆਂ ਨੇ, IIT ਰੋਪੜ ਤੱਕ ਬੱਚੇ ਜਿਹੜੇ ਆ ਤੁਹਾਡੇ ਇਸ ਸਕੂਲ ਤੇ ਜਾ ਕੇ ਆਏ ਨੇ। ਤੇ ਹੁਣ ਅਸੀਂ ਕਿਉਂਕਿ ਤੁਸੀਂ ਆਏ ਹੋ ਤੇ ਵਗਦੀ ਚ ਅਸੀਂ ਹੱਥ ਧੋ ਲਈਏ, ਬੱਚੇ ਜਿਹੜੇ ਆ ਛੁੱਟੀਆਂ ਚ ਕੰਮ ਕਿਵੇਂ ਕਰਨ ਤੇ ਛੁੱਟੀਆਂ ਦਾ ਉਹ ਵਧੀਆ ਫਾਇਦਾ ਕਿਵੇਂ ਲੈਣ, ਸਰਕਾਰ ਜਾਂ ਵਿਭਾਗ ਉਹਨਾਂ ਲਈ ਕੀ ਸਕੀਮ ਦੇ ਰਹੀ ਹੈ, ਕੀ ਉਹਨਾਂ ਨੂੰ ਗਾਈਡੈਂਸ ਹੈ, ਵਿਭਾਗ ਦੀ ਜਾਂ ਸਰਕਾਰ ਦੀ ਕੀ ਗਾਈਡਲਾਈਨਸ ਹੈ, ਉਸ ਬਾਰੇ ਵੀ ਦੱਸ ਦਿਓ ਹੁਣ, ਕਿਉਂਕਿ 30 ਦਿਨ ਬੱਚੇ ਜਿਹੜੇ ਹੈ ਤੁਹਾਡੇ ਤੋਂ ਥੋੜਾ ਜਿਹਾ ਪਾਸੇ ਰਹਿਣਗੇ।
2: ਹਾਂਜੀ ਸਰ, ਸਾਡੇ ਤੋਂ ਇਹ ਬਿਲਕੁਲ ਪਾਸੇ ਨਹੀਂ ਰਹਿਣਗੇ ਕਿਉਂਕਿ ਸਰਕਾਰ ਨੇ ਤੇ ਵਿਭਾਗ ਨੇ ਇਸ ਤਰ੍ਹਾਂ ਦੀਆਂ ਐਪਸ ਬਣਾ ਦਿੱਤੀਆਂ ਹੋਈਆਂ ਜਿਹਦੇ ਤੇ ਬੱਚੇ ਲਗਾਤਾਰ ਪ੍ਰੈਕਟਿਸ ਕਰਕੇ ਜੁੜ ਰਹੇ ਆ, ਟੀਚਰਸ ਜੁੜੇ ਰਹਿਣਗੇ। ਇਹਨਾਂ ਦੇ ਲਈ ਇੰਗਲਿਸ਼ ਐਜ ਦੀ ਐਪ ਬਣਾਈ ਹੈ, ਜਿਵੇਂ ਇਹਨਾਂ ਦੇ ਲਈ ਜਿਵੇਂ ਇਹਨਾਂ ਨੂੰ ਜਿਹੜਾ ਅਸੀਂ ਹੋਮਵਰਕ ਜਿਹੜਾ ਹੈਗਾ ਇਹਨਾਂ ਨੂੰ ਅੱਜ ਸਾਰਿਆਂ ਨੂੰ ਪੈਂਫਲੇਟਸ ਹੋਮਵਰਕ ਦੇ ਵੀ ਦੇ ਰਹੇ ਹਾਂ, ਤਾਂ ਟੀਚਰਸ ਵੀ ਜਿਹੜੇ ਹੈਗੇ ਆਨਲਾਈਨ ਕਲਾਸਿਸ ਵੀ ਲੈਣਗੇ ਇਹਨਾਂ ਦੀਆਂ। ਤਾਂ ਸਾਡੇ ਤੋਂ ਬੱਚੇ ਕਦੇ ਵੀ ਦੂਰ ਕਦੇ ਕਹਿੰਦੇ ਹੁੰਦੇ ਨਾ ਕਿ ਅਸੀਂ ਤਾਂ ਰੀਅਲ ਸੈਂਸ ਚ ਸੋਚਦੇ ਹਾਂ ਕਿ ਅਸੀਂ ਹੀ ਇਹਨਾਂ ਦੇ ਮਾਪੇ ਹਾਂ, ਅਸੀਂ ਇਹਨਾਂ ਤੋਂ ਦੂਰ ਰਹਿ ਹੀ ਨਹੀਂ ਸਕਦੇ
0: ਕਦੇ। ਬਹੁਤ ਅੱਛੇ DEO ਮੈਮ, ਤੁਸੀਂ ਬਹੁਤ ਅੱਛੀ ਜਾਣਕਾਰੀ ਦਿੱਤੀ। ਸੁਨੇਹਾ ਅਸੀਂ ਜ਼ਰੂਰ ਤੁਹਾਡਾ ਲੈਣਾ ਚਾਹਾਂਗੇ ਕਿਉਂਕਿ ਇਸ ਵੇਲੇ ਆਕਾਸ਼ਵਾਣੀ ਤੋਂ ਪੇਰੈਂਟਸ ਵੀ ਤੇ ਬਹੁਤ ਸਾਰੇ ਬੱਚੇ ਵੀ ਜੋ ਸਰਕਾਰੀ ਗੈਰ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਤੁਹਾਨੂੰ ਸੁਣ ਰਹੇ ਨੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ, ਕੀ ਸੁਨੇਹਾ ਦੇਵੋਗੇ ਸੁਣਨ ਵਾਲਿਆਂ ਨੂੰ?
2: ਮੈਂ ਇਹੀ ਸੁਨੇਹਾ ਦੇਵਾਂਗੀ ਕਿ ਜਿਹੜੇ ਅੱਜ ਦੇ ਬੱਚੇ ਹੈ ਇਹੀ ਕੱਲ ਦਾ ਸਮਾਜ ਚਲਾਉਣਗੇ, ਸੋ ਇਹਨਾਂ ਨੂੰ ਹਰ ਪੱਖੋਂ ਪਰਿਪੱਕਵ ਕਰ ਦਈਏ। ਮਾਪਿਆਂ ਲਈ ਇਸ ਲਈ ਅਵੇਅਰ ਕਰ ਰਹੇ ਹਾਂ ਕਿ ਸਾਡੇ ਜਿਹੜੀ ਬੌਂਡਿੰਗ ਹੈ ਪੇਰੈਂਟਸ ਦੀ ਤੇ ਮਾਪਿਆਂ ਦੀ, ਮਾਪਿਆਂ ਦੀ ਤੇ ਟੀਚਰਸ ਦੀ, ਜੇ ਬੌਂਡਿੰਗ ਸਟਰੋਂਗ ਹੁੰਦੀ ਹੈ ਤਾਂ ਸਾਡੇ ਬੱਚਿਆਂ ਨੂੰ ਨਵੀਆਂ ਰਾਹਾਂ ਮਿਲਦੀਆਂ, ਨਵੀਆਂ ਦਿਸ਼ਾਵਾਂ ਮਿਲਦੀਆਂ, ਅਸੀਂ ਆਪਣੇ ਬੱਚੇ ਤੇ ਫੋਕਸ ਕਰ ਪਾਵਾਂਗੇ ਤਾਂ ਸਾਡਾ ਜਿਹੜਾ ਕੱਲ ਦਾ ਸਮਾਜ ਹੈਗਾ ਤੁਸੀਂ ਸੋਚ ਹੀ ਸਕਦੇ ਹੋ ਕਿ ਜਿਹੜਾ ਸੁਪਨੇ ਅਸੀਂ ਸਜਾਉਂਦੇ ਹਾਂ ਕਿ ਜਿਵੇਂ ਸਾਡੇ ਬੱਚੇ ਜਿਹੜੇ ਬਾਹਰਲੀਆਂ ਕੰਟਰੀਜ ਤਰੱਕੀ ਕਰ ਰਹੀਆਂ ਉਵੇਂ ਸਾਡਾ ਦੇਸ਼ ਸਭ ਤੋਂ ਉੱਪਰ, ਜਿਵੇਂ ਪਹਿਲਾਂ ਹੁੰਦਾ ਸੀਗਾ ਇਹ ਵਿਸ਼ਵ ਗੁਰੂ ਕਿਹਾ ਜਾਂਦਾ ਸੀਗਾ, ਤੇ ਇਸੇ ਤਰ੍ਹਾਂ ਅੱਜ ਵੀ ਜਿਹੜਾ ਸਾਡੇ ਬੱਚਿਆਂ ਨੂੰ ਅਗਰ ਦਿਸ਼ਾ ਮਿਲ ਜਾਏਗੀ, ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਣਗੇ, ਖੁਦ ਨੂੰ ਪਹਿਚਾਣ ਜਾਣਗੇ, ਤਾਂ ਇੰਨੀ ਸ਼ਕਤੀ ਲੈ ਕਰਕੇ ਤੁਸੀਂ ਦੇਖੋ ਕਿ ਸਾਡਾ ਦੇਸ਼ ਕਿੰਨਾ ਤਰੱਕੀ ਕਰੇਗਾ, ਸਾਡੀ ਸਟੇਟ ਕਿੰਨਾ ਤਰੱਕੀ ਕਰੇਗੀ ਔਰ ਸਾਡੀ ਇਹ ਧਰਤੀ ਕਿੰਨੀ ਤਰੱਕੀ ਵੱਲ ਜਾਏਗੀ। ਤਾਂ ਜਦੋਂ ਸਾਡੇ ਪੰਚ ਤੱਤਵ ਦੀ ਸ਼ੁੱਧੀ ਹੁੰਦੀ ਹੈ, ਇਹ ਅੱਛਾ ਵਰਕ ਕਰਨਗੇ, ਤਾਂ ਤੁਸੀਂ ਸੋਚ ਸਕਦੇ ਹੋ ਕਿ ਅਸੀਂ ਉਸ ਪਰਮਾਤਮਾ ਨੂੰ ਇੱਕ ਜਿਹੜਾ ਉਹਨਾਂ ਦਾ ਜਿਹੜੀ ਸਾਨੂੰ ਮੈਸੇਜ ਹੈ ਕਿ ਇਸ ਧਰਤੀ ਤੇ ਆਏ ਹਾਂ ਤੇ ਅਸੀਂ ਕੁਛ ਕੰਮ ਕਰ ਜਾਈਏ, ਉਸ ਦਾਤੇ ਵੱਲੋਂ ਹੀ ਇਹ ਹੈਗਾ ਕਿ ਖੁਦ ਦੀ ਪਹਿਚਾਣ ਕਰ ਜਾਈਏ, ਤਾਂ ਉਹ ਇੱਕ ਵੱਡਾ ਕੰਮ ਹੋ ਪਾਏਗਾ। ਤੇ ਜਿਹੜੀਆਂ ਵਿਕਾਰ ਸਾਡੇ ਅੱਜ ਆ ਗਏ ਹੈ ਸਾਡੇ ਸਮਾਜ ਦੇ ਵਿੱਚ, ਤੇ ਇਹੀ ਮੇਰਾ ਸੰਦੇਸ਼

0: ਇਹ ਹੈ, ਇਹੀ ਸੰਦੇਸ਼ ਹੈ ਕਿ ਆਪਾਂ ਬੱਚਿਆਂ ਦੇ ਇਹ ਭਵਿੱਖ ਦੇ ਥਾਲੀ ਦੇ ਵਿੱਚ ਇੰਨੀਆਂ ਚੰਗੀਆਂ ਚੀਜ਼ਾਂ ਪਰੋਸ ਦਈਏ ਕਿ ਬੱਚਾ ਦੂਜੇ ਪਾਸੇ ਵੱਲ ਨੂੰ ਸੋਚੇ ਹੀ ਨਾ, ਉਹ ਗੱਲਾਂ ਹੀ ਨਾ ਕਰੀਏ ਆਪਾਂ।
1: ਜੀ ਮੈਡਮ, ਤੁਸੀਂ ਸਹੀ ਕਿਹਾ ਤੇ ਅਸੀਂ ਤੁਹਾਡੇ ਤੋਂ ਇੱਕ ਹੋਰ ਵਚਨ ਚਾਹੁੰਦੇ ਹਾਂ। ਅਸੀਂ ਤੁਹਾਡੇ ਤੋਂ ਹੋਰ ਉਮੀਦ ਕਰਦੇ ਹਾਂ ਕਿ ਸੈਂਸਸ ਅਤੇ SIR ਦੇ ਚੱਲਦੇ ਆ ਬੱਚਿਆਂ ਦੀਆਂ ਪੜ੍ਹਾਈਆਂ ਡਿਸਟਰਬ ਨਾ ਹੋਣ, ਉਹਦੇ ਲਈ ਕੀ ਤੁਸੀਂ ਬਦਲਵੇਂ ਪ੍ਰਬੰਧ ਕੀਤੇ ਆ, ਥੋੜਾ ਜਿਹਾ ਉਹਦੇ ਬਾਰੇ ਵੀ ਸਾਨੂੰ ਦੱਸ ਦਿਓ।
0: ਹਾਂਜੀ, ਉਹਦੇ ਲਈ ਸਾਡੇ ਕੋਲੇ ਇਹ ਹੈਗਾ ਕਿ ਇੱਕ ਤਾਂ ਸਾਡੇ ਜਿਹੜੇ ਕੁਛ ਰਿਟਾਇਰ ਪਰਸਨਸ ਹੈ ਉਹ ਵੀ ਅੱਗੇ ਆਏ ਆ ਕਿ ਚਲੋ ਅਸੀਂ ਉਹਦੇ ਲਈ ਕਲਾਸਿਸ ਲਵਾਂਗੇ।
1: ਬਹੁਤ ਅੱਛੀ।
0: ਉਸ ਤੋਂ ਇਲਾਵਾ ਮੇਰੇ ਬੱਚਿਆਂ ਦੇ ਵਿੱਚ ਜਿਹੜਾ ਟੈਲੈਂਟ ਹੈਗਾ, ਜਿਵੇਂ ਸਾਡੇ ਬੱਚੇ ਜਿਹੜੇ ਕਲਾਸ ਦੇ ਮੋਨੀਟਰਸ ਆ, ਮੈਂ ਲਗਾਤਾਰ ਸਕੂਲਾਂ 'ਚ ਜਾ ਰਹੀ ਹਾਂ, ਤਾਂ ਅਧਿਆਪਕਾਂ ਨੂੰ ਵੀ ਇਹ ਗਾਈਡ ਕੀਤਾ ਹੈ ਕਿ ਇਹਨਾਂ ਨੂੰ ਅਸਾਈਨਮੈਂਟਸ ਦਿੱਤੀਆਂ ਜਾਣ, ਇੱਕ ਇੱਕ ਟੌਪਿਕ ਤੇ ਕਮਾਂਡ ਹੋ ਜਾਵੇ, ਤਾਂ ਕਿ ਮੇਰੇ ਬੱਚੇ ਜਿਹੜੇ ਹੈਗੇ ਆ ਉਹ ਹਮੇਸ਼ਾ ਕਦੇ ਵੀ ਸਕੂਲ ਖਾਲੀ ਨਹੀਂ। ਜਿਸ ਤਰ੍ਹਾਂ ਮੈਂ ਪਿਛਲੇ ਦਿਨ ਚੱਠੇ ਵਾਲੇ ਸਕੂਲ 'ਚ ਗਈ, ਤਾਂ ਮੈਨੂੰ ਦੇਖਣ 'ਚ ਆਇਆ, ਮੈਂ ਸੋਚ ਰਹੀ ਸੀਗੀ ਕਿ ਅਧਿਆਪਕ ਹੈ ਨਹੀਂ ਤਾਂ ਸਕੂਲ ਕਿੱਦਾਂ ਸ਼ਾਂਤ ਹੈ। ਮੈਂ ਦੇਖਿਆ ਫਟਾਫਟ ਕਲਾਸਾਂ 'ਚ ਗਈ ਤਾਂ ਮੇਰੀ ਇੱਕ ਬੱਚੀ ਪੜ੍ਹਾ ਰਹੀ ਸੀਗੀ, ਮੈਂ ਬਿਲਕੁਲ, ਮੇਰੇ ਕੋਲ ਪਿਕਚਰਸ ਵੀ ਆ, ਮੈਂ ਪਿੱਛੇ ਬੈਠ ਕਰਕੇ ਮੈਂ ਕਿਹਾ ਮੈਡਮ ਮੈਨੂੰ ਵੀ ਪੜ੍ਹਾਓ ਤੁਸੀਂ। ਅਗਰ ਇਹ ਲੀਡਰਸ਼ਿਪ ਦਾ ਗੁਣ ਇਹਨਾਂ ਬੱਚਿਆਂ 'ਚ ਹੈ, ਇਹ ਬਹੁਤ ਵਰਕ ਕਰ। ਜਿੰਨੇ ਸਕੂਲਾਂ 'ਚ ਮੈਂ ਮੋਗਾ ਡਿਸਟ੍ਰਿਕਟ 'ਚ ਵੀ ਪੜ੍ਹਾਇਆ ਹੈਗਾ, ਮੇਰੇ ਕਲਾਸ ਦੀਆਂ ਲੜਕੀਆਂ 3-4 ਜਿਹੜੀਆਂ ਉਹ ਇਸੇ ਤਰ੍ਹਾਂ ਲੀਡਰਸ਼ਿਪ ਕਰਦੀਆਂ ਰਹੀਆਂ ਨੇ, ਔਰ ਪੂਰੀਆਂ ਸਾਡੀਆਂ ਕਲਾਸਿਸ ਕੋਈ ਡਿਸਟਰਬ ਨਹੀਂ ਹੁੰਦੀਆਂ, ਔਰ ਬੱਚਿਆਂ ਦੇ ਰਿਜ਼ਲਟਸ ਵੀ ਬਹੁਤ ਅੱਛੇ ਆਉਂਦੇ ਆ, ਕਿਉਂਕਿ ਇੱਕ ਰਿਸਪੋਂਸੀਬਿਲਿਟੀ ਜਿਹੜਾ ਬੱਚਾ ਲੈ ਕੇ ਚੱਲਦਾ ਹੈ ਤਾਂ ਉਹ ਉਸਨੂੰ ਬਹੁਤ ਬਖੂਬੀ ਪੂਰਾ ਕਰਦਾ ਹੈਗਾ। ਮੈਨੂੰ ਪੂਰਨ ਯਕੀਨ ਹੈ ਮੇਰੀਆਂ ਬੱਚੀਆਂ ਤੇ ਮੇਰੇ ਬੇਟਿਆਂ ਤੇ ਕਿ ਇਹ ਇਸ ਚੀਜ਼ ਨੂੰ ਅੱਗੇ ਲੈ ਕਰਕੇ ਚੱਲਣਗੇ, ਇਹ ਬਿਜ਼ੀ ਵੀ ਰਹਿਣਗੇ ਤੇ ਗਲਤ ਪਾਸੇ ਵੀ ਨਹੀਂ ਜਾਣਗੇ, ਔਰ ਦੇਸ਼ ਤੇ ਸਮਾਜ ਤੇ ਕੌਮ ਦਾ ਭਲਾ ਹੋਏਗਾ। ਜੋ ਸਰਕਾਰਾਂ ਦੇ ਸੁਪਨੇ ਆ, ਜੋ ਸਾਡੇ ਵਿਭਾਗ ਦੇ ਸੁਪਨੇ ਆ, ਉਹ ਵੀ ਜ਼ਰੂਰ ਇੱਕ ਦਿਨ ਪੂਰੇ ਹੋਣਗੇ। ਸਾਡਾ ਦੇਸ਼ ਫਿਰ ਤੋਂ ਇੱਕ ਵਾਰੀ ਵਿਸ਼ਵ ਗੁਰੂ ਬਣੇਗਾ, ਇਹ ਮੈਨੂੰ ਪੂਰਾ ਯਕੀਨ ਹੈ।
1: ਸ਼ੁਕਰੀਆ ਤੁਹਾਡਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ।
0: ਹਾਂਜੀ, ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਡਾ ਬੜਾ ਧੰਨਵਾਦ, ਕਿਉਂਕਿ ਯੋਗਦਾਨ ਤੁਹਾਡਾ ਬਹੁਤ ਜ਼ਿਆਦਾ, ਮੇਰੇ ਅਧਿਆਪਕਾਂ ਦਾ ਯੋਗਦਾਨ, ਮੇਰੇ ਪ੍ਰਿੰਸੀਪਲਸ ਦਾ, ਮੇਰੇ ਬੱਚਿਆਂ ਦਾ ਯੋਗਦਾਨ, ਮੇਰੇ ਪੇਰੈਂਟਸ ਦਾ ਯੋਗਦਾਨ ਹੈ, ਜਿਹਦੇ ਸਦਕਾ ਆਪਾਂ ਇਸ ਨੂੰ ਅੱਜ ਮੁਹਿੰਮ ਨੂੰ ਪੂਰਾ ਕਰ ਪਾਵਾਂਗੇ। ਔਰ ਤੁਹਾਡੇ ਥਰੂ ਜਦੋਂ ਇਹ ਮੈਸੇਜ ਸਾਰਿਆਂ ਕੋਲੇ ਜਾਏਗਾ, ਤਾਂ ਮੈਨੂੰ ਇਹ ਨਹੀਂ ਲੱਗਦਾ ਕਿ ਇਕੱਲੇ ਬਠਿੰਡਾ ਡਿਸਟ੍ਰਿਕਟ ਦੇ, ਸਾਰੇ ਹੀ ਡਿਸਟ੍ਰਿਕਟ ਦੇ ਬੱਚੇ ਮੇਰੇ ਆਪਦੇ ਆ, ਔਰ ਸਾਰੇ ਰਲ ਕਰਕੇ ਅਸੀਂ ਇਸ ਮੁਹਿੰਮ ਨੂੰ ਅੱਗੇ ਲੈ ਕੇ ਕਿ ਕੱਲ ਦਾ ਆਉਣ ਵਾਲਾ ਇੱਕ ਸਵਰਨਿਮ ਯੁੱਗ ਦਾ ਅਸੀਂ ਆਗਾਜ਼ ਕਰ ਪਾਵਾਂਗੇ। ਬਹੁਤ ਬਹੁਤ ਧੰਨਵਾਦ ਜੀ।
1: ਅਸੀਂ ਸਾਰੇ ਬੱਚੇ ਜਿਹੜੇ ਹੈ ਉਹ ਵੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਰਲ ਕੇ ਅਸੀਂ ਤੁਹਾਡੇ ਸ਼ਬਦਾਂ ਦੇ ਉੱਤੇ ਫੁੱਲ ਚੜਾਵਾਂਗੇ। ਬੜੀ ਮਿਹਨਤ ਹੁਣ ਤੱਕ ਇਹਨਾਂ ਬੱਚਿਆਂ ਨੇ ਕੀਤੀ, ਅੱਗੇ ਆਏ ਇਹ ਬੱਚੇ ਜਿਹੜੇ ਹੈ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਬੈਠੇ ਨੇ, ਤੇ ਅੱਗੇ ਹੋਰ ਮੱਲਾਂ ਜਿਹੜੇ ਆ ਅਸੀਂ ਇਹ ਮਾਰਾਂਗੇ। ਬੱਚੇ ਤੁਹਾਨੂੰ ਇਹ ਆਸ਼ਵਾਸਨ ਦਿੰਦੇ ਨੇ, ਹੈ ਨਾ ਬੱਚਿਓ?
2: ਯੈਸ
1: ਜੀ। ਸ਼ੁਕਰੀਆ ਮੈਮ,
3: ਬਠਿੰਡਾ ਦੇ ਵਿਦਿਆਰਥੀਆਂ ਦੇ ਨਾਲ। ਅਗਲੇ ਐਤਵਾਰ ਨੂੰ ਵੀ ਤੁਸੀਂ ਸੁਣੋਗੇ ਇਸੇ ਸਕੂਲ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਭਾਗ ਦੂਜਾ। ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜਿਸ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਬੱਚਿਆਂ ਨਾਲ। ਤੇ ਅੱਜ ਤੁਸੀਂ ਇਸ ਪ੍ਰੋਗਰਾਮ ਦਾ ਪਹਿਲਾ ਭਾਗ ਸੁਣਿਆ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 10:44 ਤੇ 45 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਇੱਕ ਭੋਜਪੁਰੀ ਗੀਤ, ਜਿਸ ਨੂੰ ਆਪਣੀ ਆਵਾਜ਼ ਦਿੱਤੀ ਹੈ ਊਸ਼ਾ ਮੰਗੇਸ਼ਕਰ ਨਾਲ ਉਦਿਤ ਨਾਰਾਇਣ ਅਤੇ ਸੁਰੇਸ਼ ਵਾਡਕਰ।

ਇਸੀ ਅੱਜ ਦਾ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਐਫ ਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਮਾਂ ਹੋ ਰਿਹਾ 10:59 ਤੇ 43 ਸਕਿੰਟ ਦਾ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ ਅਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 11:59 ਤੇ 40 ਸਕਿੰਟ ਦਾ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਅਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਉਡੀਕ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 12:26 ਦਾ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

ਜੀ ਸਰੋਤਿਓ, ਮੈਂ ਰਜਿੰਦਰ ਮਾਨ ਹਾਜ਼ਰ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ, ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਲਖਵਿੰਦਰ ਵਡਾਲੀ ਦੇ ਗਾਏ ਹੋਏ ਇਸ ਗੀਤ ਦੇ ਨਾਲ, ਅਤੇ ਇਹ ਸਪੈਸ਼ਲ ਗੀਤ ਸਾਡੇ ਸਾਰੇ ਹੀ ਸਰੋਤਿਆਂ ਲਈ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫੇਰ ਨੋਟ ਕਰ ਲੋ 78-379-63-306।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਪਰਿਵਾਰ ਦੇ ਅੰਤਰਗਤ ਦੋਸਤੋ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ ਮਹਿਸੂਸ ਕਰੋ ਦੋਸਤੋ ਸਰੋਤਿਓ ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ

ਕੁਝ ਸ਼ਾਇਰ ਕਵਿਤਾ ਲਿਖਦੇ ਨੇ, ਪਰ ਇੱਕ ਸ਼ਾਇਰ ਐਸਾ ਵੀ ਸੀ ਜੋ ਆਪਣਾ ਦਰਦ ਹੀ ਗਾ ਗਿਆ। ਇਸ਼ਕ ਵਿਛੋੜਾ ਤੜਪ ਤੇ ਰੂਹ ਦੀਆਂ ਚੀਕਾਂ, ਏਸੀ ਦੁਨੀਆਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ।

0: ਰੰਗਾਂ ਹੈ, ਰੰਗਾਂ ਦਾ ਹੀ ਨਾਂ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ।
1: ਜੀ ਸਰੋਤਿਓ, ਮਿਤੀ 21 ਜੂਨ, ਦਿਨ ਐਤਵਾਰ, ਸ਼ਾਮ 5 ਵਜੇ, ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ, ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ, ਭਾਗ ਦੂਜਾ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 14 ਜੂਨ, ਦਿਨ ਐਤਵਾਰ, ਸ਼ਾਮ 5 ਵਜੇ, ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਐਸੀ ਮਹਿਫਿਲ ਜਿੱਥੇ ਹਰ ਲਫ਼ਜ਼ ਦਿਲ ਨੂੰ ਛੂਹੇਗਾ ਅਤੇ ਹਰ ਕਵਿਤਾ ਰੂਹ ਨੂੰ ਰਵਾ ਦੇਵੇਗੀ।

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਤੇ ਇਸੇ ਦੇ ਨਾਲ ਮੈਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ 12:30 ਤੇ 20 ਸਕਿੰਟ ਦਾ, ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਜੀ ਸਰੋਤਿਓ, ਮੈਂ ਰਜਿੰਦਰ ਮਾਨ ਹਾਜ਼ਰਾਂ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਅਤੇ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਨਮਸਕਾਰ। ਅਤੇ ਅੱਜ ਜੀ ਦਿਨ ਐਤਵਾਰ, ਅਤੇ ਐਤਵਾਰ ਨੂੰ ਹੁੰਦਾ ਸਾਡੀਆਂ ਭੈਣਾਂ ਦਾ ਪਸੰਦੀਦਾ ਸਿਲਸਿਲਾ ਭੈਣਾਂ ਦੀ ਪਸੰਦ ਲਾਈਵ ਫੋਨ ਇਨ ਪ੍ਰੋਗਰਾਮ, ਜਿਸ ਦੇ ਵਿੱਚ ਸਾਡੀਆਂ ਭੈਣਾਂ ਕਾਲ ਕਰਦੀਆਂ ਅਤੇ ਸੁਣਦੀਆਂ ਆਪਣੀ ਪਸੰਦ ਦੇ ਗੀਤ। ਅਤੇ ਕਾਫੀ ਟਾਈਮ ਹੋ ਗਿਆ ਮੇਰੀ ਭੈਣਾਂ ਨਾਲ ਗੱਲਬਾਤ ਹੋਏ ਨੂੰ, ਅਤੇ ਮੈਂ ਬੇਸਬਰੀ ਨਾਲ ਉਹਨਾਂ ਦੇ ਫੋਨ ਦੀ ਉਡੀਕ ਕਰਦੀ ਹਾਂ। ਅਤੇ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਦਿਨ ਦੀ, ਵੈਸੇ ਫੋਨ ਨੰਬਰ ਤਾਂ ਸਾਡੀਆਂ ਭੈਣਾਂ ਨੂੰ ਦੱਸਣ ਦੀ ਲੋੜ ਹੀ ਨਹੀਂ, ਪਰ ਫਿਰ ਵੀ ਇੱਕ ਵਾਰੀ ਫਿਰ ਦੁਹਰਾ ਦਈਏ। ਸਾਡਾ ਫੋਨ ਨੰਬਰ ਹੈ ਜੀ 0164-22-40-331। ਅਤੇ ਅੱਜ ਦੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਅੱਜ ਮਨਾਇਆ ਜਾ ਰਿਹਾ ਜੀ ਅੰਤਰਰਾਸ਼ਟਰੀ ਯੋਗ ਦਿਵਸ, ਅਤੇ ਇਹਦੇ ਨਾਲ ਇੱਕ ਹੋਰ ਦਿਨ ਵੀ ਅੱਜ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਜਿਹੜਾ ਮਨਾਇਆ ਜਾ ਰਿਹਾ ਜੀ ਉਹ ਹੈ ਜੀ ਫਾਦਰਸ ਡੇ, ਯਾਨੀ ਕਿ ਫਾਦਰ ਡੇ ਪਿਤਾ ਦੇ ਪਿਆਰ, ਮਿਹਨਤ, ਤਿਆਗ ਅਤੇ ਪਰਿਵਾਰ ਲਈ ਉਹਨਾਂ ਦੇ ਯੋਗਦਾਨ ਦਾ ਸਤਿਕਾਰ ਕਰਨ ਲਈ ਇਹ ਜਿਹੜਾ ਦਿਨ ਇਹ ਫਾਦਰ ਡੇ ਮਨਾਇਆ ਜਾਂਦਾ ਹੈ। ਵੈਸੇ ਪਿਤਾ ਦਾ ਕੋਈ ਇੱਕ ਦਿਨ ਨਹੀਂ ਹੁੰਦਾ, ਕਿਉਂਕਿ ਸਾਰੀ ਜ਼ਿੰਦਗੀ ਹੀ ਪਿਤਾ ਦੀ ਲੋੜ ਹੁੰਦੀ ਹੈ ਅਤੇ ਪਿਤਾ ਦੇ ਨਾਲ ਹੀ ਬੱਚਿਆਂ ਦੀ, ਪਰਿਵਾਰ ਦੀ ਜ਼ਿੰਦਗੀ ਹੈ। ਸੋ ਇਸ ਇਹਨਾਂ ਦੇ ਪਿਆਰ, ਸਤਿਕਾਰ ਅਤੇ ਤਿਆਗ 'ਤੇ ਆਪਣੀ ਜਿਹੜੀ ਸਾਰੀ ਜ਼ਿੰਦਗੀ ਹੈ ਪਿਤਾ ਆਪਣੇ ਪਰਿਵਾਰ ਲਈ ਅਤੇ ਬੱਚਿਆਂ ਲਈ ਸਾਰੀ ਉਮਰ ਕੰਮ ਕਰਦਾ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ। ਸੋ ਇਸੇ ਦਿਨ ਨੂੰ ਸਮਰਪਿਤ ਇੱਕ ਗੀਤ ਮੇਰੇ ਵੱਲੋਂ, ਜੋ ਕਿ ਮੈਂ ਆਪਣੇ ਪਾਪਾ ਨੂੰ ਅਤੇ ਖਾਸ ਕਰਕੇ ਸਾਡੇ ਸਰੋਤਿਆਂ ਨੂੰ ਸਮਰਪਿਤ ਕਰਦੀ ਹਾਂ, ਕਿਉਂਕਿ ਇਸ ਟਾਈਮ ਮੇਰੇ ਪਾਪਾ ਇਸ ਦੁਨੀਆਂ 'ਚ ਨਹੀਂ, ਪਰ ਫਿਰ ਵੀ ਉਹ ਅਕਸਰ ਇਹ ਗੀਤ ਸੁਣਦੇ ਹੁੰਦੇ ਸੀ। ਇਸੇ ਕਰਕੇ ਮੈਂ ਅੱਜ ਇਹ ਗੀਤ ਸਾਡੇ ਸਰੋਤਿਆਂ ਨੂੰ ਸੁਣਾ ਰਹੀ ਹਾਂ।

0: ਜੀ ਸਰੋਤੇ ਉਹ ਫੋਨ ਲਾਈਨ ਆ ਜਿਹੜੀ ਜੁੜ ਚੁੱਕੀ ਆ ਤੇ ਇੱਕ ਭੈਣ ਸਾਡੇ ਨਾਲ ਜੁੜੇ ਨੇ, ਦੇਖਦੇ ਆ ਜੀ ਕੌਣ ਨੇ।
1: ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਵੀਰੇ ਆਪਣਾ।
2: ਬਿੰਦੂ ਮੈਡਮ,
1: ਬਿੰਦੂ। ਬਿੰਦੂ ਕਿਹੜੀ ਜਗ੍ਹਾ ਤੋਂ?
2: ਜੌਨ ਤੋਂ ਮੈਮ।
1: ਹਾਂਜੀ ਬਿੰਦੂ, ਕੀ ਹਾਲ ਚਾਲ ਹੈ ਭੈਣ?
2: ਬਹੁਤ ਵਧੀਆ
1: ਕਿੰਨਾ ਕੁ ਵਧੀਆ?
2: ਵਧੀਆ ਹੀ ਆ ਮੈਡਮ।
1: ਗਰਮੀ ਕਿੰਨੀ ਕੁ
2: ਅੱਜ
1: ਲੱਗੀ ਆ?
2: ਦੀ
1: ਗਰਮੀ ਕਿੰਨੀ ਕੁ ਲੱਗੀ ਜਾਂਦੀ ਪਹਿਲਾਂ ਤਾਂ ਦੱਸੋ।
2: ਗਰਮੀ ਮੈਡਮ ਜਦੋਂ ਮੰਨੀ ਜਾਵਾਂਗੇ ਤਾਂ ਲੱਗੀ ਜਾਊਗੀ, ਜੇ ਤਾਂ ਪੰਜ ਸੱਤ ਮੈਂ ਮੌਸਮ ਦੇ ਅਨੁਸਾਰ ਮੈਂ ਸਾਰੇ ਮੌਸਮ ਹੀ ਵਧੀਆ ਗਏ।
1: ਚਲੋ ਐਂ ਕਰੋ ਫਿਰ, ਧੁੱਪੇ ਖੜ ਕੇ ਗੱਲ ਕਰੋ ਮੇਰੇ ਨਾਲ।
2: ਮੈਂ ਮੈਡਮ ਕਰ ਲੈਣੀ ਧੁੱਪੇ ਖੜ ਕੇ, ਮੈਨੂੰ ਕੋਈ
1: ਉਹ ਬਈ ਚੱਕਰ ਆ ਜਾਊ, ਧੁੱਪੇ ਬਾਲੀ ਪੈਣੀ ਆ।
2: ਕੋਈ ਗੱਲ ਨੀ ਮੈਡਮ, ਚੱਕਰ ਨੀ ਆਉਣਾ, ਜਦੋਂ ਤੁਹਾਡੇ ਵਰਗਿਆਂ ਨਾਲ ਮੈਡਮ ਗੱਲ ਹੋ ਗਈ ਫੇਰ ਨੀ ਆਉਣਾ।
1: ਲਾ ਤਾਂ ਮੱਖਣ, ਕਿੰਨਾ ਗੱਲਾ ਆ, ਤਾਜ਼ਾ ਕੱਢਿਆ ਕਿ ਪਹਿਲਾਂ ਵਾਲਾ?
2: ਕਿਵੇਂ ਮੈਡਮ?
1: ਮੱਖਣ ਲਾਤਾ ਮਖਿਆ?
2: ਹਾਂਜੀ ਲਾ ਤਾਂ, ਤਾਜ਼ਾ ਕੱਢਿਆ ਸੀ
1: ਪੂਰਾ ਲਾਤਾ, ਹੈਨਾ?
2: ਹਾਂਜੀ।
1: ਅੱਛਾ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਹੈ ਕਿ ਨਹੀਂ?
2: ਤੇ ਮੈਮ ਪਹਿਲਾਂ ਹਿੰਦੀ ਵੈਨੀ ਪਤਾ, ਤੁਹਾਡੇ ਨਾਲ ਫਸਟ ਵਾਰ ਹੋਈ ਆ।
1: ਅੱਛਾ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ। ਘਰ ਪਰਿਵਾਰ ਕੌਣ ਕੌਣ ਹੈ ਵੈਸੇ?
2: ਮੈਡਮ ਪਾਪਾ, ਫਾਦਰ ਇਨ ਲਾ, ਨਨਾਣ ਆ, ਇਹ ਹਸਬੈਂਡ ਆ, ਬੇਟੀ ਕੁਦਰਤ ਕੌਰ।
1: ਅੱਛਾ ਐਂ ਦੱਸੋ ਘਰ ਵਾਲੇ ਦੀ ਕਿੰਨੀ ਕੁ ਮੰਨਦੇ ਹੋ? ਇਮਾਨਦਾਰੀ ਨਾਲ।
2: ਹਾਂਜੀ ਇਮਾਨ ਮੈਡਮ, ਮੇਰੇ ਸਾਡੀ ਹਸਬੈਂਡ ਵਾਈਫ ਦੀ ਬਹੁਤ ਵਧੀਆ ਬਣਦੀ ਆ,
1: ਸਾਡੇ ਵਾਂਗੂ ਬਣਦੀ ਆ ਜਿਵੇਂ ਸਾਡੀ ਬਣਦੀ ਆ।
2: ਹਾਂਜੀ ਮੈਮ ਤੁਹਾਡੇ ਮੈਮ ਮੈਨੂੰ ਪਤਾ ਨੀ, ਪਰ ਸਾਡੀ ਬਹੁਤ ਵਧੀਆ।
1: ਦਿਨ ਚ ਕਿੰਨੇ ਵਾਰੀ ਲੜਦੇ ਹੋ
2: ਮੈਡਮ? ਲੜਦੇ ਕਿਉਂਕਿ ਮੇਰਾ ਗੁੱਸਾ ਨਾ ਕਿਸੇ ਹੋਰ ਦੇ ਵਿੱਚ ਕੱਢ ਦਿੰਦੇ।
1: ਆਹੀ ਤਾਂ ਗੱਲ ਹੈ।
2: ਹਾਂਜੀ ਮੈਮ, ਮੇਰੇ ਇਹ ਨੀ ਹੈਗਾ ਕਿ ਮੇਰਾ ਗੁੱਸਾ ਤੇ ਮੇਰੇ ਚ ਨਿਕਾਲਣਗੇ,
1: ਐਂ ਥੋੜੀ ਹੁੰਦਾ ਹੁੰਦਾ, ਪਰ ਰੱਖੇ ਗੁੱਸਾ ਕੱਢਣ ਨੂੰ ਇਹਨਾਂ ਵਾਸਤੇ।
2: ਹਾਂਜੀ ਤਾਂ, ਪਰ ਮੈਂ ਤਾਂ ਕੱਢ ਦਿੰਦੀ ਮੈਡਮ।
1: ਪਰ ਆਪਾਂ ਫਿਰ ਗੁੱਸਾ ਕਿਹਦੇ ਕੱਢਦੇ? ਇਮਾਨਦਾਰੀ ਨਾਲ ਦੱਸਿਓ ਫਿਰ, ਗੱਪ ਨੀ
2: ਮਾਰਦੇ? ਮੈਂ ਤਾਂ ਮੈਡਮ, ਮੈਂ ਤਾਂ ਮੈਮ ਆਪਣੇ ਹਸਬੈਂਡ ਤੇ ਕੱਢਦੀ ਆ। ਮੈਂ ਆਪਣਾ ਗੁੱਸਾ
1: ਬੱਚੇ ਤੇ ਨੀ ਕੱਢਦੇ?
2: ਬੱਚਾ ਮੈਮ ਛੋਟਾ, ਹਜੇ ਤਾਂ 1 ਸਾਲ ਦੀ ਆ ਬੇਟੀ।
1: ਉਹ ਫਿਰ ਤਾਂ ਉਹਦੇ ਤੇ ਗੁੱਸਾ ਕੱਢਣ ਦਾ ਕੋਈ ਮਤਲਬ ਹੀ ਨੀ ਬਣਦਾ, ਹਨਾ?
2: ਹਾਂਜੀ
1: ਕਈ ਵਾਰ ਹੁੰਦਾ ਨਾ ਵੀ ਆਪਣੇ ਤੋਂ ਛੋਟੇ ਬੱਚੇ ਤੇ ਆਪਾਂ ਗੁੱਸਾ ਕੱਢ ਦਿੰਦੇ ਹਾਂ।
2: ਹਾਂਜੀ ਬੱਚੇ ਦੀ ਤਾਂ ਮੈਡਮ ਕੋਈ ਗਲਤੀ ਨਾ ਹੁੰਦੀ, ਮੈਂ ਇਹ ਚੀਜ਼ ਨਹੀਂ, ਮੇਰੇ ਚ ਹੈ ਨੀ ਮੈਡਮ ਕਿ ਕਿਸੇ ਦਾ ਗੁੱਸਾ ਤੇ ਕਿਸੇ ਹੋਰ ਦੇ ਵਿੱਚ ਕੱਢ ਗਏ।
1: ਤੇ ਜੇ ਉਹ ਸੁਣੀ ਜਾਂਦੇ ਹੋਏ ਫਿਰ ਗੁੱਸੇ ਹੋਣਗੇ ਤੁਹਾਡੇ ਨਾਲ?
2: ਮੈਡਮ ਮੇਰੇ ਕੋਲੇ ਬੈਠੇ ਆ।
1: ਕੋਈ ਜਾਣ ਤੇ ਕੋਈ ਪਰਵਾਹ ਨੀ, ਹਨਾ? ਐ ਵੀ ਨਹੀਂ, ਇੰਨਾ ਵੀ ਨੀ ਡਰਦੇ ਅਸੀਂ, ਹਨਾ?
2: ਡਰਦੇ ਮੈਡਮ ਆਪਣਾ ਤੋਂ ਨੀ ਡਰਦੇ, ਬਗਾਨੇ ਤੋਂ ਡਰਦੇ ਹੁੰਦੇ, ਆਪਦੇ ਤੋਂ ਕੌਣ ਡਰਦਾ?
1: ਬਗਾਨੇ ਨਾਲ ਆਪਾਂ ਪੰਗਾ ਵੀ ਨੀ ਲੈਂਦੇ।
2: ਹਾਂਜੀ
1: ਕੋਈ ਨੀ, ਯਾਦ ਰੱਖੀ ਫਿਰ ਐ ਨੀ ਕਹਿੰਦੇ, ਕੋਈ ਨੀ ਯਾਦ ਰੱਖੀ, ਫੜਾਉਂ ਤੈਨੂੰ ਰੋਟੀ, ਯਾਦ ਆਪੇ ਚੱਕ ਕੇ ਖਾਈ। ਬੋਲੂਗਾ ਲੜਾਈ ਕਦੇ ਨਾ ਹੋਊ, ਕਦੇ ਨੀ ਹੁੰਦੀ, ਹਨਾ?
2: ਹਾਂਜੀ
1: ਜਦੋਂ ਦੋਨੇ ਜਣੇ ਬੋਲਣਗੇ ਫਿਰ ਲੜਾਈ ਹੁੰਦੀ, ਫਿਰ ਘਮਾਸਾਨ ਸ਼ੁਰੂ ਹੁੰਦਾ ਪੂਰਾ।
2: ਬਾਕੀ ਮੈਡਮ ਮੇਰੀ ਆਦਤ ਜਦੋਂ ਮੈਂ ਗੁੱਸੇ ਚਲੀ, ਮੈਂ ਸਾਰੇ ਸਾਰ ਕਿਸੇ ਨੂੰ ਵੀ ਨੀ ਬੁਲਾਉਣਾ, ਸਾਰਿਆਂ ਨੂੰ ਬੁਲਾਉਣਾ ਛੱਡ ਦਿੰਦੇ ਆ ਫੈਮਿਲੀ ਤੋਂ।
1: ਅੱਛਾ
2: ਹਾਂਜੀ, ਤਾਂ ਮੈਂ ਚੁੱਪ ਕਰਕੇ ਖਾਣਾ ਪਾਣੀ ਸਾਰਿਆਂ ਨੂੰ ਫੜਾ ਦਿੰਦੀ, ਚੁੱਪ ਕਰਕੇ ਅਗਲੇ ਦੇ ਸਾਹਮਣੇ ਧਰ ਦੇ, ਪਰ ਮੈਨੂੰ ਬੁਲਾਉਂਦੇ ਨੀ।
1: ਉਦੋਂ ਪਤਾ ਲੱਗ ਜਾਂਦਾ ਵੀ ਲੈ ਬਈ ਹੁਣ ਸੂਈ ਲਾਲ ਤੇ ਆ।
2: ਬੇਚਾਰੇ
1: ਤਾਂ ਕਿਸੇ ਦਾ ਗੁੱਸਾ ਫਿਰ ਉਹ ਵੀ ਕਿਸੇ ਤੇ ਨਿਕਲ ਜਾਂਦਾ ਭੈਣ।

0: ये
1: ਨਹੀਂ ਮੈਡਮ, ਤਾਂ ਕਿਸੇ ਦਿਨ ਨਿੱਕਾ ਕੱਢਦੇ ਨਹੀਂ ਮੈਡਮ, ਫਿਰ ਜਦੋਂ ਬੰਦੇ ਬੁਲਾਉਣੇ ਚਾਹ ਤਾਂ ਚੁੱਪ ਚਾਪ, ਜਦੋਂ ਗੁੱਸਾ ਠੰਡਾ ਹੋਏ ਆਪਦੀ ਆਪ ਹੀ ਮੈਂ ਜਾ ਕੇ ਬੁਲਾ ਲੈਂਦੀ ਹਾਂ।
0: ਚਲੋ ਅਸੀਂ ਬਾਈ ਜੀ ਨੂੰ ਰਿਕੁਐਸਟ ਕਰਦੇ ਹਾਂ, ਬਾਈ ਜੀ ਲੜਿਆ ਨਾ ਕਰੋ, ਬਹੁਤ ਸਿਆਣੀ ਤੇ ਵਧੀਆ ਕੁੜੀ ਤੈਨੂੰ ਮਿਲੀ ਹੈ, ਹਨਾ, ਕਦਰ ਕਰਨੀ ਚਾਹੀਦੀ ਹੈ।
1: ਹਾਂਜੀ,
0: ਚਲੋ ਗੀਤ ਫਿਰ ਕਿਹੜਾ ਸੁਣੋਗੇ? ਹੈਲੋ, ਲੱਗਦਾ ਹੈ ਜੀ ਫੋਨ ਕੱਟ ਗਿਆ ਇਹਨਾਂ ਦਾ, ਤੇ
1: ਨਹੀਂ
0: ਉੱਥੇ
1: ਮੈਡਮ ਕੱਟਿਆ ਨੀਗਾ, ਕਣਕਾਂ
0: ਫਿਰ ਬੋਲੋ ਬਈ ਕਿ ਘਰ ਵਾਲੇ ਨਾਲ ਸਲਾਹ ਕਰਨ ਲੱਗ ਗਏ ਸੀ। ਅੱਛਾ
1: ਤੁਹਾਨੂੰ ਦੱਸਣ ਲੱਗ ਗਈ ਸੀ ਸੌਂਗ ਬਾਰੇ ਜੀ।
0: ਅੱਛਾ ਮੇਰੇ ਵੀ ਨਹੀਂ ਆਵਾਜ਼ ਨਹੀਂ ਆਈ। ਚਲੋ ਕੋਈ ਗੱਲ ਨਹੀਂ, ਤੁਸੀਂ ਨਿਮਰਤ ਖਹਿਰਾ ਦਾ ਗੀਤ ਕਿਹਾ ਸੀ ਹੈ ਨਾ,
1: ਹਾਂਜੀ
0: ਬਈ ਪਹਿਲਾਂ ਤੁਹਾਨੂੰ ਮਸ਼ਹੂਰੀਆਂ ਸੁਣਾਵਾਂਗੇ, ਉਦੋਂ ਬਾਅਦ ਨਿਮਰਤ ਖਹਿਰਾ ਦਾ ਗੀਤ ਸੁਣਾਵਾਂਗੇ, ਠੀਕ ਹੈ? ਸੁਣੋਗੇ
1: ਬਸ
0: ਮਸ਼ਹੂਰੀਆਂ
1: ਬਸ।
0: ਸਾਡੀਆਂ?
1: ਹਾਂਜੀ,
0: ਚਲੋ ਫੋਨ ਕਰਨ ਲਈ ਧੰਨਵਾਦ।
1: ਥੈਂਕ ਯੂ।
0: ਓਕੇ ਜੀ।

0: 23 ਸਕਿੰਟ ਦਾ ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ ਲਾਈਵ ਫੋਨ ਇਨ ਪ੍ਰੋਗਰਾਮ ਤੇ ਇੱਕ ਭੈਣ ਸਾਡੇ ਨਾਲ ਹੋਰ ਜੁੜਿਆ ਦੇਖਦੇ ਆਂ ਜੀ ਕੌਣ ਨੇ। ਹੈਲੋ,
1: ਨਮਸਕਾਰ ਮੈਮ। ਬਹੁਤ
0: ਨਮਸਕਾਰ ਜੀ, ਕੀ ਹਾਲ ਚਾਲ ਆ ਬਈ?
1: ਵਧੀਆ ਜੀ, ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋ ਰਹੀ ਹੈ ਤੇ ਬਹੁਤ ਵਧੀਆ ਗੱਲ ਹੋ ਰਹੀ ਹੈ
0: ਹਾਏ ਹਾਏ,
1: ਔਰ
0: ਚਲੋ
1: ਬਹੁਤ ਖੁਸ਼ੀ ਹੈ।
0: ਕਾਦੀ ਜੀ,
1: ਆਦੀ ਜੀ, ਤੁਹਾਡੀ ਆਵਾਜ਼ ਹੀ ਇੰਨੀ ਮਿੱਠੀ ਹੈ, ਕੀ
0: ਹਾਏ ਹਾਏ,
1: ਕਰਕੇ
0: ਬਈ ਮੈਨੂੰ ਇਹ ਘਰੇ ਜਾਣ ਜੋਗੇ ਛੱਡਦੀਆਂ ਨਹੀਂ ਤੁਸੀਂ, ਮੈਨੂੰ ਲੱਗਦਾ ਪੱਕਾ ਪਤਾ ਇਸ ਚੀਜ਼ ਦਾ ਮੈਨੂੰ।
1: ਸੱਚੀ
0: ਇੱਕ ਤਾਂ ਮੇਰੀ
1: ਮੁੱਚੀ।
0: ਸਿਹਤ ਹੀ ਇਹੋ ਜਿਹੀ ਹੈ ਤੇ ਇੱਕ ਥੋੜੀ ਜਿਹੀ ਤੁਸੀਂ ਤਾਰੀਫ ਕਰ ਦਿੰਦੇ ਹੋ ਤੇ ਘਰ ਵਾਲਾ ਮੇਰੀ ਗੱਲ ਮੰਨਦਾ ਨਹੀਂ, ਫਿਰ ਮੈਂ ਦੱਸੋ ਉਹ ਤਾਂ ਕਹਿੰਦਾ ਵੀ ਸਾਰਾ ਦਿਨ ਬਕ ਬਕ ਬਕ ਬਕ ਬਕ ਕਰੀ ਜਾਂਦੀ ਹੈ।
1: ਉਹ ਜੀ, ਜਦੋਂ ਅਸੀਂ ਮੱਖਣ ਲਾਤਾ ਨਾ ਘਰ ਵਾਲਾ ਤਾਂ ਆਪਣੇ ਆਪ ਹੀ ਗੱਲ ਮੰਨੂਗਾ।
0: ਉਹ ਭੈਣੇ ਉਹ ਮੈਨੂੰ ਰੇਡੀਓ ਤੇ ਸੁਣਦਾ ਹੀ ਨਹੀਂ, ਕੀ ਕਰਾਂ?
1: ਤੁਸੀਂ ਕਾਟ ਕਰਕੇ
0: ਉਹ
1: ਲੈ
0: ਕਹਿ
1: ਜਾਓ
0: ਉਹ
1: ਪਤਾ
0: ਕਹਿੰਦਾ ਮੈਂ
1: ਕੁਛ।
0: ਘਰੇ ਬਥੇਰਾ ਸੁਣ ਲੈਣਾ, ਹੁਣ ਮੈਂ ਤੈਨੂੰ ਰੇਡੀਓ ਤੋਂ ਵੀ ਸੁਣਾ। ਜਿਹੜਾ ਇੱਕ ਦਿਨ ਤੈਨੂੰ ਘਰੋਂ ਬਾਹਰ ਕੱਢਦਾ ਉਹ ਮੇਰੇ ਤਾਂ ਸ਼ਾਂਤੀ ਦਾ ਦਿਨ ਹੁੰਦਾ ਵਧੀਆ।
1: ਨਹੀਂ ਜੀ, ਨਹੀਂ, ਉਹ ਉੱਤੋਂ ਤੋਂ ਕਹਿੰਦੇ ਹੁੰਦੇ ਆ।
0: ਉਤੋਂ ਉਤੋਂ ਕਹਿੰਦੇ ਹੁੰਦੇ ਆ,
1: ਹਾਂਜੀ,
0: ਚਲੋ ਮੰਨ ਲੈਣੇ ਤੁਹਾਡੀ ਗੱਲ ਤੇ। ਸਭ ਤੋਂ ਪਹਿਲਾਂ ਸਰੋਤੇ ਨੂੰ ਨਾਮ ਦੱਸੋ ਜੀ।
1: ਪ੍ਰਵੀਨ ਲਤਾ ਸਿੰਗਲਾ, ਪਰਤਰਾਮ ਨਗਰ
0: ਆਏ
1: ਬਠਿੰਡਾ ਤੋਂ।
0: ਹਾਏ, ਪ੍ਰਵੀਨ ਲਤਾ ਸਿੰਗਲਾ, ਇੱਕ ਨਾਂ ਹੈ ਕਿ ਤਿੰਨ ਹੈ ਜੀ? ਪਹਿਲਾਂ ਤਾਂ
1: ਨਾਮ ਤਾਂ ਇੱਕ ਹੀ
0: ਪ੍ਰਵੀਨ
1: ਹੈ ਜੀ,
0: ਹੈ,
1: ਪ੍ਰਵੀਨ ਲਤਾ ਸਿੰਗਲਾ।
0: ਨਹੀਂ ਪ੍ਰਵੀਨ ਲਤਾ ਤੇ
1: ਹਾਂਜੀ
0: ਸਿੰਗਲਾ,
1: ਹਾਂਜੀ,
0: ਤਿੰਨ ਨਾਂ ਹੋ ਗਏ
1: ਜੀ ਮਰਜ਼ੀ ਮੰਨ ਲਓ।
0: ਹੈ ਨਾ। ਚਲੋ ਇਹ ਘਰਦਿਆਂ ਨੇ ਨਾਮ ਰੱਖਿਆ ਸੀ ਕਿ ਸਹੁਰਿਆਂ ਨੇ ਰੱਖਿਆ ਸੀ?
1: ਇਹ ਮੇਰਾ ਘਰਦਿਆਂ ਦਾ ਮਤਲਬ ਪੇਕੇ ਘਰ ਦਾ ਹੀ ਨਾਮ ਹੈ।
0: ਉਹ ਬਸ ਘਰਦੇ, ਆਪਾਂ ਪੇਕਿਆਂ ਦੇ ਕਹਿੰਦੇ ਹੁਣ ਨਾ, ਹੈ ਤਾਂ ਸਹੁਰੇ ਵੀ ਘਰਦੇ।
1: ਨਹੀਂ ਜੀ, ਵੈਸੇ ਤਾਂ ਉੱਥੇ ਤਾਂ 22-23 ਸਾਲ ਦੀ ਉਮਰ ਕੱਟ ਕੇ ਆ ਜਾਂਦੇ, ਸਾਰੀ ਉਮਰ ਤਾਂ ਇੱਥੇ ਕੱਟੀ ਦੀ। ਜੇ ਮਰਜ਼ੀ ਕੱਢ ਲਈਏ, ਲੜਕੇ ਕੱਢ ਲਈਏ, ਹੱਸ ਕੇ ਕੱਢ ਲਈਏ।
0: ਇਹ ਤਾਂ ਹੈ, ਵੈਸੇ ਹੱਸ ਕੇ ਕੱਢਣੀ ਚਾਹੀਦੀ, ਲੜਕੇ ਕੀ ਲੈ ਜਾਣਾ।
1: ਨਹੀਂ, ਉਹ ਤਾਂ ਇੱਕ ਕਹਿਣ ਦੀ ਗੱਲ ਹੈ, ਕੱਢਣੀ ਤਾਂ ਹੱਸ ਕੇ ਹੁੰਦੀ ਹੈ
0: ਇਹ ਤਾਂ ਹੈ ਜੀ,
1: ਨਾ ਜੀ।
0: ਲੜਾਂਗੇ ਤਾਂ ਬੀਪੀ ਦੀ ਗੋਲੀ ਵੱਧ ਲੱਗ ਜੂ, ਡੋਜ਼ ਵੱਧ ਹੋ ਜੂਗੀ, ਹੈ ਨਾ,
1: ਹਾਂਜੀ ਹਾਂਜੀ
0: ਰਹਿਣਾ ਤਾਂ ਉੱਥੇ ਹੀ ਹੈ,
1: ਹੈਲੋ,
0: ਰਹਿਣਾ ਤਾਂ ਮੈਂ ਕਿਹਾ ਉੱਥੇ ਹੀ ਹੈ, ਹੈ ਨਾ।
1: ਰਹਿਣਾ ਤਾਂ ਇੱਥੇ ਹੀ ਹੈ ਜੀ, ਉਹੀ ਤਾਂ ਹੈ।
0: ਹਾਏ ਹਾਏ, ਜਿੰਨੀ ਤੁਸੀਂ ਜਵਾਨ ਤੇ ਜਿੰਦਾ ਦਿਲੀ ਨਾਲ ਗੱਲ ਕੀਤੀ, ਹੁਣ ਥੋੜੇ ਜਿਹੇ ਡਿਮ ਨਹੀਂ ਹੋ ਗਏ ਲੱਗਦੇ ਮੈਨੂੰ?
1: ਨਾ ਜੀ, ਮੈਂ ਕਿਹਾ ਮੈਂ ਕੱਲ ਵਾਸਤੇ ਰਹਿਣਾ, ਆਪਾਂ ਪੂਰੀ ਰੋਸ਼ਨੀ ਦਾ।
0: ਹਾਏ ਹਾਏ, ਰੋਸ਼ਨੀ ਚ ਸੂਰਜ ਦੀ ਚ
1: ਹਾਂਜੀ ਹਾਂਜੀ, ਪੂਰੇ ਜਗਮਗ ਜਗਮਗ ਜਗਮਗ ਕਰਤੀ ਹੈ,
0: ਬਾਹਰ
1: ਉਹ
0: ਜਾਂਦੇ,
1: ਵਧੀਆ।
0: ਬਾਹਰ ਜਾਂਦੇ, ਅੱਖਾਂ ਲੋਕਾਂ ਦੀਆਂ ਖੁੱਲਦੀਆਂ ਹੁੰਦੀਆਂ, ਆਪਣੀਆਂ ਬੰਦ ਹੁੰਦੀਆਂ, ਹੈ ਨਾ।
1: ਹੋਰ,
0: ਘਰ ਪਰਿਵਾਰ ਕੌਣ ਕੌਣ ਹੈ ਜੀ?
1: ਘਰੇ ਤੋਂ ਬੇਟੇ ਆ,
0: ਅੱਛਾ ਜੀ,
1: ਇਹਨਾਂ ਦੇ ਡੈਡੀ ਆ ਤਾਂ ਮੈਂ ਆ।
0: ਅੱਛਾ, ਇਹਨਾਂ ਦੇ ਡੈਡੀ ਆ, ਤੁਹਾਡੇ ਘਰ ਵਾਲਾ ਨਹੀਂ ਹੈ?
1: ਨਹੀਂ ਜੀ, ਚਲੋ ਆਏ ਲਾ ਲਓ, ਮੇਰੇ ਘਰ ਵਾਲਾ ਵੀ ਜੇ ਪਹਿਲਾਂ ਮੇਰੇ ਘਰ ਵਾਲਾ ਬਣਿਆ, ਫਿਰ ਜਵਾਕ ਹੋ ਗਏ, ਫਿਰ ਬੱਚੇ ਦੇ ਡੈਡੀ
0: ਮੈਂ
1: ਬਣ ਕੇ
0: ਉਹੀ
1: ਬਸ ਗੱਲ
0: ਕਹਿੰਦਾ।
1: ਖਤਮ,
0: ਇਹਨਾਂ ਦੇ ਡੈਡੀ। ਚਲੋ ਤੇ ਗੀਤ ਕਿਹੜਾ ਸੁਣੋਗੇ ਫਿਰ?
1: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ।
0: ਹਾਏ ਹਾਏ ਮੈਡਮ, ਤੁਸੀਂ ਤਾਂ ਇੰਨਾ ਹੱਸਦੇ ਹੋਵੋਗੇ, ਇੰਨਾ ਹੱਸਦੇ ਹੋਵੋਗੇ ਨਾ, ਉਹ ਛੱਡ ਹੀ ਗੱਲਾਂ ਦਿਓ।
1: ਅੱਛਾ ਜੀ,
0: ਹਾਂਜੀ, ਆਵਾਜ਼ ਤੋਂ ਪਤਾ ਲੱਗਦਾ ਨਾ।
1: ਅੱਛਾ, ਕਹਿੰਦੇ ਹੁੰਦੇ ਨਾ ਵਾਹ ਪੈ ਜਾਣੀ, ਜਰਾ ਪੈ ਜਾਣੀ।
0: ਹੁਣ ਅਸੀਂ ਬਾਈ ਜੀ ਨੂੰ ਪੁੱਛਿਓ ਵੀ ਕਿੰਨਾ ਕ ਹੱਸਦੇ।
1: ਉਹ ਤੁਹਾਡਿਆਂ ਦੀ ਗੱਲ ਜੀ, ਘਰ ਵਾਲਿਆਂ ਨੂੰ ਨੀ ਚੰਗੀਆਂ ਲੱਗਦੀਆਂ, ਘਰ ਵਾਲੀਆਂ।
0: ਆਹੀ ਤਾਂ ਰੌਲਾ ਹੈ। ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਰੇਡੀਓ ਤੇ ਆਵਾਜ਼ ਮੇਰੀ ਵਧੀਆ, ਵਿਚਾਰੇ ਨੂੰ ਉਹਨੂੰ ਪੁੱਛ ਕੇ ਦੇਖੋ,
1: ਉਹੀ ਤਾਂ ਕਹਿੰਦੇ ਆ, ਤੇ ਕਹਿਣ ਲਈ ਚੀਕਦੇ ਆ, ਚੀਕਦੀਆਂ ਇਹ।
0: ਉਹੀ ਤਾਂ ਗੱਲ ਹੈ। ਚਲੋ ਹੁਣ ਆਪਾਂ ਬਾਲਾ
1: ਹਾਂਜੀ
0: ਬਾਲਾ ਨਹੀਂ ਵਿਚਾਰਿਆਂ ਨੂੰ, ਉਹਨਾਂ ਨੂੰ ਇੰਨਾ ਕਰਦੇ ਕਿਉਂਕਿ ਘਰੇ ਵੀ ਜਾਣਾ ਮੈਂ ਹੱਥ ਨੇ ਫਿਰ।
1: ਹਾਂਜੀ,
0: ਤੇ ਗੀਤ ਸੁਣਾ ਦਈਏ ਫਿਰ ਗੁਰਦਾਸ ਮਾਨ ਦਾ।
1: ਹਾਂਜੀ ਸੁਣਾ ਦੋ ਜੀ, ਤੁਹਾਡੇ ਨਾਲ ਤਾਂ ਇੰਝ ਕਰਦਾ, ਗੱਲਾਂ ਕਰੀ ਜਾਈਏ, ਕਰੀ ਜਾਈਏ, ਕਰੀ ਜਾਈਏ।
0: ਕਰੀ ਜਾਈਏ ਕਰੀ, ਚਲੋ ਆਪਾਂ ਕਿਸੇ ਦਿਨ ਫੇਰ ਗੱਲ ਕਰਾਂਗੇ, ਅਗਲੇ ਐਤਵਾਰ ਕਰ ਲਾਂਗੇ, ਹੁਣ ਮੈਂ ਐਤਵਾਰ ਹੀ ਆਇਆ ਕਰੂੰਗੀ।
1: ਅੱਛਾ ਜੀ, ਠੀਕ
0: ਜੀ
1: ਹੈ ਜੀ,
0: ਚਲੋ,
1: ਕਰੋ।
0: ਧੰਨਵਾਦ ਜੀ ਫੋਨ ਕਰਨ ਲਈ।
1: ਥੈਂਕ ਯੂ ਜੀ।
0: ਓਕੇ ਜੀ, ਓਕੇ।
2: ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ, ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ

ਤੇ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ, ਲਾਈਫ ਓਨ ਇਨ ਪ੍ਰੋਗਰਾਮ, ਤੇ ਇੱਕ ਫੋਨ ਸਾਡੇ ਕੋਲ ਹੋਰ ਪਹੁੰਚਿਆ ਜੀ। ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ,
0: ਹਾਂਜੀ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਬੇਟਾ। ਰੇਡੀਓ ਸੈੱਟ ਜੇ ਚੱਲ ਰਿਹਾ, ਨੇੜੇ ਥੋੜਾ ਜਿਹਾ ਸਾਈਡ ਤੇ ਹੋ ਜਾਓ। ਹਾਂ, ਹੁਣ ਆਵਾਜ਼ ਥੋੜੀ, ਪਹਿਲਾਂ ਇੱਕੋ ਆਉਂਦੀ ਸੀ ਨਾ। ਹਾਂਜੀ, ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਮੈਂ ਜਸਲੀਨ ਖਾਨ ਜੀ, ਪਿੰਡ ਮਹਿਰਾ ਖਾਨਾ ਬਠਿੰਡਾ ਤੋਂ ਬੋਲ ਰਹੀ ਹਾਂ ਜੀ।
0: ਜਸਲੀਨ ਖਾਨ।
1: ਹਾਂਜੀ
0: ਹਾਂਜੀ ਬੇਟਾ, ਕਿਹੜੀ ਕਲਾਸ ਚ ਪੜ੍ਹਦੇ ਹੋ?
1: 8th ਕਲਾਸ ਚ ਜੀ।
0: 8th ਕਲਾਸ ਚ। ਤੇ ਛੁੱਟੀਆਂ
1: ਹਾਂਜੀ
0: ਦਾ ਕੰਮ ਹੋ ਗਿਆ ਸਾਰਾ ਕੰਪਲੀਟ?
1: ਹਾਂਜੀ, ਬਸ ਥੋੜਾ ਬਹੁਤਾ ਰਹਿ ਗਿਆ ਜੀ।
0: ਕਿ ਨਾਨਕੀ ਜਾਣ ਤੋਂ ਪਹਿਲਾਂ ਹੀ ਚੱਕਤਾ ਸੀ ਸਾਰਾ?
1: ਨਹੀਂ, ਥੋੜਾ ਬਹੁਤਾ ਰਹਿ ਗਿਆ ਜੀ।
0: ਅੱਛਾ, ਤੇ ਸਭ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ ਤੁਹਾਨੂੰ?
1: ਮੈਨੂੰ ਸਾਇੰਸ, ਮੈਥ ਵੀ ਵਧੀਆ ਲੱਗਦਾ, ਸਾਇੰਸ ਮੈਥ।
0: ਹਾਏ, ਇੰਨਾ ਔਖਾ ਮੈਥ?
1: ਨਹੀਂ, ਬਹੁਤ ਸੌਖਾ ਗਾ ਮੈਥ, ਉਹ ਵੀ ਆਪਾਂ
0: ਹਾਏ
1: ਕਰਾਂਗੇ, ਪ੍ਰੈਕਟਿਸ ਨਾਲ ਆਊਗਾ ਜੀ।
0: ਹਾਏ, ਮੈਨੂੰ ਤਾਂ ਸਾਰੀ ਉਮਰ ਨਹੀਂ ਆਇਆ।
1: ਜਿਵੇਂ ਆਪਾਂ ਜ਼ਿਆਦਾ ਪ੍ਰੈਕਟਿਸ ਕਰਾਂਗੇ ਤਾਂ ਹੀ ਆਊਗਾ ਜੀ।
0: ਨਹੀਂ, ਮੈਂ ਤਾਂ ਨਾ ਬਸ ਉਲਝ ਕੇ ਜੇ ਰਹਿ ਗਈ ਸੀ, ਬਸ ਜੋੜ ਘਟਾਓ ਗੁਣਾ ਜੀ ਆਉਂਦੀ ਸੀ, ਹੋਰ ਨਹੀਂ, ਅੱਗੇ ਨਹੀਂ ਕੁਛ ਆਉਂਦਾ।
1: ਹਾਂਜੀ,
0: ਤੇ ਨਾਨਕੀ ਨਹੀਂ ਗਏ ਤੁਸੀਂ?
1: ਗਏ ਸੀ ਜੀ, ਆ ਗਏ।
0: ਅੱਛਾ, ਜਲਦੀ ਆ ਗਏ।
1: ਹਾਂਜੀ,
0: ਕਿੰਨੇ ਦਿਨ ਲਾਏ ਆਏ ਫਿਰ?
1: ਅਸੀਂ 10 ਦਿਨ ਲਾਏ ਸੀ ਜੀ।
0: ਅੱਛਾ, ਤੇ ਫਿਰ ਖੂਬ ਮਸਤੀ ਕੀਤੀ
1: ਹਾਂਜੀ,
0: ਕਿ ਨਹੀਂ ਕੀਤੀ? ਮੰਮਾ ਨੇ ਨਹੀਂ ਕਰਨ ਦਿੱਤੀ?
1: ਬਹੁਤ ਕੀਤੀ ਸੀ ਜੀ।
0: ਅੱਛਾ, ਕੀ ਕੀਤਾ ਸੀ? ਚਲੋ ਐਂ ਦੱਸੋ।
1: ਅਸੀਂ ਵੀ ਉੱਥੇ ਜਾ ਕੇ ਬਹੁਤ ਹੀ ਨਾ, ਪਹਿਲਾਂ ਤਾਂ ਅਸੀਂ ਨਾਨੀ ਨੇ ਸਾਡੀਆਂ ਫੇਵਰੇਟ ਚੀਜ਼ਾਂ ਬਣਾਈਆਂ,
0: ਹਾਏ ਹਾਏ ਹਾਏ।
1: ਫਿਰ ਸਾਡੀ ਨਾਨਕੀ ਬਠਿੰਡੀ ਆ ਜੀ, ਫਿਰ ਅਸੀਂ ਬੋਟਿੰਗ ਵਗੈਰਾ, ਮੂਵੀ ਵਗੈਰਾ ਦੇਖਣ ਗਏ।
0: ਅੱਛਾ,
1: ਹਾਂਜੀ,
0: ਠੀਕ ਹੈ ਜੀ। ਤੇ ਬੇਟਾ, ਗੀਤ ਫਿਰ ਕਿਹੜਾ ਸੁਣੋਗੇ?
1: ਤੁਸੀਂ ਆਪਣੀ ਪਸੰਦ ਨਿਮਰਤ ਖਹਿਰਾ ਦਾ ਜਿਹੜਾ ਮਰਜ਼ੀ ਸੁਣਾ ਦਿਓ ਜੀ।
0: ਨਿਮਰਤ ਖਹਿਰਾ ਦਾ ਤੁਹਾਨੂੰ ਗੀਤ ਜ਼ਰੂਰ ਸੁਣਾਵਾਂਗੇ, ਪਰ ਉਦੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਸੰਦੇਸ਼ ਸੁਣਾਵਾਂਗੇ, ਠੀਕ ਹੈ?
1: ਠੀਕ ਹੈ ਜੀ,
0: ਫੋਨ ਕਰਨ ਲਈ ਬੇਟਾ ਧੰਨਵਾਦ।
1: ਥੈਂਕ ਯੂ ਮੈਮ।
0: ਵੈਲਕਮ।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
4: कुछ शायर कविता लिखते ने, पर एक शायर ऐसा भी सी जो अपना दर्द ही गा गया। इश्क विछोड़ा तड़प ते रू दियां चीकां, ऐसी दुनिया बिरहा दे सुल्तान शिव कुमार बटालवी दियां।

0: ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ।
1: ਜੀ ਸਰੋਤਿਓ, ਮਿਤੀ 21 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਦੂਜਾ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਐਸੀ ਮਹਿਫਿਲ ਜਿੱਥੇ ਹਰ ਲਫ਼ਜ਼ ਦਿਲ ਨੂੰ ਛੂਹੇਗਾ ਅਤੇ ਹਰ ਕਵਿਤਾ ਰੂਹ ਨੂੰ ਰਵਾ ਦੇਵੇ।

0: केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
1: प्रोग्राम संबंधी एक जरूरी सूचना, श्रोतियो इस एतवार दोपहर दे 2:30 ते प्रोग्राम सुरीली दोपहर दे तहत तुसी सुनोगे सिलसिला मेरा पिंड जिला बठिंडा दे पिंड शेरगढ़ तो। प्रोग्राम पेश करनगे हरजीत सिंह ते प्रोग्राम दे निर्माता निर्देशक श्री बलजीत शर्मा। सो सुनना ना भुल्यो एतवार दोपहर दे 2:30 सिलसिला मेरा पिंड।
2: ਜੀ ਸਰੋਤਿਓ, ਪ੍ਰੋਗਰਾਮ ਦੀ ਆਖਰੀ ਕਾਲ ਆ ਜਿਹੜੀ ਲੈਣ ਜਾ ਰਹੇ ਹਾਂ। ਦੇਖਦੇ ਹਾਂ ਜੀ ਕਿਹੜੇ ਭੈਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
3: ਸਤਿ ਸ਼੍ਰੀ ਅਕਾਲ ਮੈਡਮ ਜੀ।
2: ਹਾਂਜੀ, ਨਮਸਕਾਰ ਜੀ, ਕੀ ਨਾਮ ਹੈ?
3: ਬਲਜੀਤ ਕੌਰ ਹੈ ਜੀ, ਰਾਮਾ ਮੰਡੀ ਤੋਂ।
2: ਬਲਜੀਤ ਕੌਰ ਰਾਮਾ ਮੰਡੀ ਤੋਂ, ਤੇ ਕਿਵੇਂ ਨੇ ਸਿਹਤਾਂ ਫਿਰ?
3: ਬਹੁਤ ਵਧੀਆ ਜੀ।
2: ਤੁਹਾਡੇ ਰਾਮਾ ਮੰਡੀ ਚ ਠੰਡ ਕਿੰਨੀ ਕੁ ਹੈ?
3: ਠੰਡ ਤਾਂ ਕਿਹੜੀ ਹੁੰਦੀ ਹੈ ਜੀ, ਅੱਜ ਕੱਲ ਤਾਂ ਗਰਮੀ ਹੁੰਦੀ ਹੈ ਜੀ।
2: ਅੱਛਾ, ਹੈ ਨੀ ਠੰਡ ਫਿਰ?
3: ਨਹੀਂ ਜੀ,
2: ਸਾਡੇ ਤਾਂ ਬਾਲੀ ਠੰਡ ਹੋਈ ਪਈ ਹੈ ਜੀ ਇੱਥੇ। ਕੀ ਕਰੀਏ, ਹੋਰ ਕੀ ਕਰੀਏ, ਸਮਝ ਨਹੀਂ ਆਉਂਦੀ ਵੀ ਕਿੱਥੇ ਜਾਈਏ।
3: ਹੁਣ ਤਾਂ ਕਿਤੇ ਇੱਧਰ ਤਾਂ ਕਿਤੇ ਨਹੀਂ ਜੀ ਠੰਡ ਆਪਣੇ ਪੰਜਾਬ ਚ ਤਾਂ ਜੀ।
2: ਅੱਛਾ, ਚਲੋ ਭੋਲੇ ਹੋ ਹਨਾ ਤੁਸੀਂ?
3: ਹਾਂਜੀ,
2: ਬਾਲੇ ਭੋਲੇ ਹੋ। ਮੈਂ ਮਜ਼ਾਕ ਕਰਦੀ ਸੀ ਤੁਹਾਡੇ ਨਾਲ, ਮੈਂ ਗਰਮੀ ਦਾ ਹਾਲ ਚਾਲ ਹੀ ਪੁੱਛ ਰਹੀ ਸੀ ਤੁਹਾਡੇ ਤੋਂ।
3: ਨਹੀਂ, ਬਹੁਤ ਵਧੀਆ ਜੀ।
2: ਚਲੋ, ਘਰ ਪਰਿਵਾਰ ਹੋਰ ਕੌਣ ਕੌਣ ਹੈ?
3: ਮੇਰੇ 2 ਬੇਟੇ ਹੈ ਜੀ, 2 ਨੂੰਹਾਂ, 3 ਪੋਤੇ, 1 ਪੋਤੀ ਹੈ ਜੀ।
2: ਅੱਛਾ ਜੀ,
3: ਸੱਸ ਹੈ ਜੀ।
2: ਅੱਛਾ, ਤੁਸੀਂ ਵੀ ਸੱਸ ਤੇ ਸੋਡੀ ਵੀ ਗਾਂ ਸੱਸ?
3: ਹਾਂਜੀ।
2: ਫਿਰ ਕਿੰਨੀ ਕੁ ਬਣਦੀ ਹੈ ਸਾਰਿਆਂ ਦੀ?
3: ਵਧੀਆ ਬਣਦੀ ਹੈ ਜੀ।
2: ਹੁਣ ਦੋ ਨੂੰਹਾਂ ਹੋ ਗਈਆਂ, ਦੇਖੋ 2 ਨੂੰਹਾਂ ਹੋ ਗਈਆਂ ਤੇ 2 ਹੀ ਸੱਸਾਂ ਹੋ ਗਈਆਂ ਹਨਾ?
3: ਹਾਂਜੀ,
2: ਇੱਕ ਦਾਦੀ ਸੱਸ ਹੋ ਗਈ, ਇੰਨੇ ਜਣੇ ਹੋ ਗਏ ਤੁਸੀਂ।
3: ਹਾਂਜੀ,
2: ਤੇ ਫਿਰ ਕਿੱਦਾਂ?
3: ਫਿਰ ਐ ਨਾ ਜੀ, ਬੇਟੇ ਤਾਂ ਬਾਹਰ ਹੈ ਜੀ, ਆਰਮੀ ਚ ਹੈ।
2: ਅੱਛਾ ਜੀ,
3: ਫਿਰ ਆਪਾਂ ਨੂੰ ਤਾਂ ਨੋਹਾਂ ਨਾਲ ਜਿਆਦਾ ਬਣਾ ਕੇ ਰੱਖਣੀ ਪੈਂਦੀ ਹੈਗੀ।
2: ਇਹ ਤਾਂ ਹੈ। ਤੇ ਫਿਰ ਵੱਡੀ ਬੇਬੇ ਦਾ ਦਬਕਾ ਕਿੰਨਾ ਹੈਗਾ ਘਰੇ?
3: ਦਬਕਾ ਤਾਂ ਵੱਡਿਆਂ ਦਾ ਹੁੰਦਾ ਹੀ ਹੈ ਜੀ, ਤੇ ਬਸ ਠੀਕ ਹੈ ਜੀ, ਵਧੀਆ।
2: ਚਲੋ, ਤੇ ਜਦੋਂ ਤੁਸੀਂ ਆਏ ਸੀ ਉਦੋਂ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀਗਾ?
3: ਪਹਿਲਾਂ ਵਾਲਿਆਂ ਨਾਲ ਦਾ ਤਾਂ ਜੀ ਫਰਕ ਸੀਗਾ ਜੀ, ਹੁਣ ਵਾਲਿਆਂ ਨਾਲੋਂ ਪਹਿਲਾਂ ਤਾਂ ਥੋੜਾ ਜਿਹਾ ਜ਼ਿਆਦਾ ਹੀ ਦਬਕਾ ਹੁੰਦਾ ਸੀਗਾ ਜੀ।
2: ਹਾਂ, ਪਹਿਲਾਂ ਦਬਕਾ ਹੁੰਦਾ ਸੀ, ਹੁਣ ਥੋੜਾ ਜਿਹਾ ਜਿਵੇਂ ਹੁਣ ਕਹਿ ਦਈਏ ਵੀ ਤੁਸੀਂ ਕਹਿ ਦੋਗੇ ਵੀ ਹਰੇਕ ਗੱਲ ਆਪਦੇ ਤੇ ਲੈ ਆਉਂਦੀ। ਜੇ ਮੈਂ ਆਪਦੀ ਸੱਸ ਦੀ ਗੱਲ ਕਰਾਂ ਤੇ ਮੇਰੀ ਸੱਸ ਦੀ ਗੱਲ ਕਰਾਂ ਤਾਂ ਉਸ ਟਾਈਮ ਤੇ ਅੱਜ ਦੇ ਟਾਈਮ ਚ ਬਹੁਤ ਫਰਕ ਹੈ,
3: ਬਹੁਤ ਫਰਕ ਹੈ ਜੀ।
2: ਮੈਨੂੰ ਮੇਰੀ ਮੰਮੀ ਕਹਿੰਦੀ ਹੁੰਦੀ ਆ, ਪੇਕਿਆਂ ਵਾਲੀ ਮੰਮੀ, ਵੀ ਕਿਤੇ ਤੂੰ ਨਜ਼ਰ ਨਾ ਲਵਾ ਲਈ ਆਪਦੀ ਸੱਸ ਨੂੰ। ਕਹਿੰਦੇ ਨੀ ਹੁੰਦੇ ਨੇ ਵੀ ਸਿਲਾਈ ਦਾ ਗੁੱਟ ਢਿੱਲਾ ਹੁੰਦਾ ਹਨਾ?
3: ਹਾਂਜੀ,
2: ਮੈਂ ਕਹਿ ਦਿੰਦੀ ਹਾਂ ਕੋਈ ਗੱਲ ਨੀ, ਦੇਖੀ ਜਾਊ, ਜਦੋਂ ਨਜ਼ਰ ਲੱਗ ਗਈ ਉਤਾਰ ਵੀ ਲਵਾਂਗੇ। ਵੈਸੇ ਬਹੁਤ ਵਧੀਆ ਨੇ ਅੱਜ ਕੱਲ ਦੀਆਂ ਸੱਸਾਂ, ਬਹੁਤ ਸਾਰੀਆਂ ਜਿਹੜੀਆਂ ਸੱਸਾਂ ਹੈਗੀਆਂ ਬਹੁਤ ਸਪੋਰਟਿਵ ਹੈਗੀਆਂ ਹਨਾ।
3: ਹਾਂਜੀ, ਬਾਕੀ ਇਹਨਾਂ ਜੀ ਵੀ ਹੁਣ ਆਪਾਂ ਨੂੰ ਨੋਹਾਂ ਨਾਲ ਹੀ ਜਿਆਦਾ ਰੱਖਣਾ ਪੈਂਦਾ, ਬੱਚੇ ਜਦੋਂ ਵਿਚਾਰੇ ਛੁੱਟੀ ਹੁੰਦੇ ਆ ਜੀ 4-5 ਮਹੀਨੇ
2: ਤੋਂ, ਫਿਰ ਘਰ ਦਾ ਮਾਹੌਲ ਖਰਾਬ ਹੁੰਦਾ। ਵੈਸੇ ਕਿਸੇ ਨੂੰ ਵੀ ਨੀ ਕਰਨਾ ਚਾਹੀਦਾ, ਚਲੋ ਬਹੁਤ ਸਾਰੇ ਘਰਾਂ ਦੇ ਵਿੱਚ
3: ਸਾਰਿਆਂ ਨੂੰ ਇਹ ਵੀ ਆਪਣੀਆਂ ਬੇਟੀਆਂ ਹੀ ਹੁੰਦੀਆਂ।
2: ਹਾਂ, ਮੇਨ ਗੱਲ ਇੱਥੇ ਆ ਕੇ ਮੁੱਕਦੀ ਹੈ, ਤੇ ਨੋਹਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇ ਮੇਰੀ ਮਾਂ ਨਾਲ ਇਸ ਤਰ੍ਹਾਂ ਕੋਈ ਕਰੇ ਤਾਂ ਮੈਨੂੰ ਕਿੰਨਾ ਕੁ ਗੁੱਸਾ ਆਵੇ, ਹਨਾ?
3: ਹਾਂਜੀ, ਉਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਜੀ,
2: ਬਸ ਇੰਨਾ ਹੀ।
3: ਠੀਕ ਹੈ ਜੀ, ਬਹੁਤ ਵਧੀਆ ਜੀ ਨੋਹਾਂ ਦੀ।
2: ਚਲੋ, ਤੇ ਫਿਰ ਗੀਤ ਕਿਹੜਾ ਸੁਣਾਈਏ?
3: ਕੁਲਦੀਪ ਮਾਨ ਸਿੰਘ ਦਾ ਸੁਣਾ ਦਿਓ ਜੀ, ਕਬੀਰ ਦੇਵੀ ਰਾਓ।
2: ਜੀ ਜੀ, ਫੋਨ ਕਰਨ ਲਈ ਧੰਨਵਾਦ, ਤੇ ਆ ਰਿਹਾ ਤੁਹਾਡੀ ਪਸੰਦ ਦਾ ਗੀਤ।
3: ਬਹੁਤ ਬਹੁਤ

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ, ਤੇ ਇਸੇ ਦੇ ਨਾਲ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 1:09 ਦਾ। ਠੀਕ 1:10 ਤੇ ਸੁਣਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपने मेहनत के लिए जाना जाता है, और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स की मादक को समाप्त करके समाज और युवा साथियों के बीच में निश्चित रूप से उज्ज्वल पंजाब, जहाँ पर विकसित भारत का सपना है, वही विकसित पंजाब बने, इस दिशा में हम आगे बढ़े।
1: सरहदी सुरक्षा बल ने अमृतसर विच अटारी वाघा सांझी चेक पोस्ट JCP, गुरदासपुर विच करतारपुर साहिब कॉरीडोर, फिरोजपुर विच CCP हुसैनीवाला ते फाजिलका सरहद ते JCP सादकी तो इलावा राज दियां होर इकाइयां ते सदर मुकामां ते ए समागम कराया गया। प्रसिद्ध सांझी चेक पोस्ट अटारी विखे मुख मेहमान BSF पंजाब फ्रंटियर दे इंस्पैक्टर जनरल डॉ अतुल फुलजले ने सरहदी पिंड वासियां समेत हिस्सा लेने वालियां नूं योग नूं अपनी रोजाना दी रूटीन विच शामिल करन लिए उत्साहित किया। अंतरराष्ट्रीय योग दिवस दे मौके पंजाब विधानसभा दे स्पीकर कुलतार सिंह संधवा ने अज कोटकपूरा ते लाला लाजपत राय पार्क विखे करवाए गए योग समागम विच शमूलियत करदिआं योग अभ्यास किया। योग दिवस मौके जिला कानूनी सेवावां अथॉरिटी DLSA चंडीगढ़ ने आज जिला कोर्ट कंपलैक्स चंडीगढ़ विखे एक योग सैशन कराया। ए प्रोग्राम राज कानूनी सेवावां अथॉरिटी SLSA चंडीगढ़ दे मेंबर सकत्तर श्री अरुण कुमार अग्रवाल अते श्री सुनील कुमार चीफ जुडिशियल मजिस्ट्रेट कम सकत्तर DLSA चंडीगढ़ की अगुवाई हेठ कराया गया। ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 5 ਜੁਲਾਈ ਨੂੰ ਪੈਣਗੀਆਂ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਿਤ ਨਗਰ ਨਿਗਮ ਖੇਤਰ ਵਿਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 22 ਜੂਨ ਤੋਂ ਸ਼ੁਰੂ ਹੋਏਗੀ। ਉਮੀਦਵਾਰ 22, 23 ਅਤੇ 24 ਜੂਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ, ਜਦਕਿ 25 ਜੂਨ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ ਹੋਏਗੀ। 26 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਏਗੀ ਤੇ 27 ਜੂਨ ਨੂੰ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 5 ਜੁਲਾਈ ਨੂੰ ਨਗਰ ਨਿਗਮ ਦੇ 50 ਵਾਰਡਾਂ ਵਿਚ ਵੋਟਿੰਗ ਕਰਾਈ ਜਾਏਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1,34,000 ਵੋਟਰ ਰਜਿਸਟਰਡ ਨੇ ਅਤੇ ਕੁੱਲ 139 ਪੋਲਿੰਗ ਬੂਥ ਬਣਾਏ ਗਏ ਨੇ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ। ਚੋਣ ਅਮਲ 7 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਏਗਾ। ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਵਿਚ ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ SSOC ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ CI ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਇਸ ਦੇ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਵਿਦੇਸ਼ੀ ਆਧੁਨਿਕ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ, ਜਿਸ ਦੇ ਕਬਜ਼ੇ ਵਿਚੋਂ ਇੱਕ AK-47 ਰਾਈਫਲ ਅਤੇ 25 ਪਿਸਤੌਲਾਂ ਸਮੇਤ 26 ਆਧੁਨਿਕ ਹਥਿਆਰ ਬਰਾਮਦ ਹੋਏ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜੱਥਾ 10 ਦਿਨਾਂ ਦੀ ਯਾਤਰਾ ਦੌਰਾਨ ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 1:15 ਤੇ 38 ਸਕਿੰਟ ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਜੀ ਸਰੋਤਿਓ, ਮੈਂ ਰਜਿੰਦਰ ਮਾਨ ਹਾਜ਼ਰਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ। ਸੋ ਤੁਸੀਂ ਇਸ ਟੈਲੀਫੋਨ ਮਿਲਾਉਣਾ ਹੈ ਤੇ ਸਟੂਡੀਓ ਦਾ ਨੰਬਰ ਕਰਨਾ ਹੈ ਟੈਲੀਫੋਨ ਤੋਂ ਡਾਇਲ 0164-22-40-331 ਤੇ ਸੁਣਨਾ ਹੈ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਮੇਰੀ

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:59:58 ਦਾ, ਤੇ ਇੱਕ ਸਰੋਤਾ ਸਾਡੇ ਨਾਲ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਜਗਰਮਾਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਬਈ ਆਪਣਾ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹਾਂ ਨਵੀਂ ਸਾਥੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਜੀ ਜੀ ਮਲਕੀਤ ਸਿੰਘ ਜੀ, ਕਿੰਨੇ ਕੁ ਦਿਨ ਹੋ ਗਏ ਫੋਨ ਲੱਗੇ ਨੂੰ ਤੁਹਾਡੇ?
1: ਦਿਨ ਮੇਰੇ ਹੋ ਗਏ 15 ਦਿਨ ਤਾਂ ਜਾਇਆ ਹੋ ਗਿਆ ਜੀ।
0: ਹੋਗੇ ਹੋਣਗੇ ਜੀ 15 ਕੁ ਦਿਨ।
1: ਹਾਂਜੀ ਹਾਂਜੀ।
0: ਚਲੋ, ਤੇ ਗੀਤ ਕਿਹੜਾ ਸੁਣੋਗੇ ਫਿਰ ਤੁਸੀਂ?
1: ਮੇਰਾ ਕ੍ਰਾਂਤੀ ਫਿਲਮ ਦਾ ਸੁਣਨਾ ਜੀ।
0: ਕ੍ਰਾਂਤੀ ਫਿਲਮ ਦਾ ਜੀ?
1: ਹਾਂਜੀ
0: ਠੀਕ ਹੈ ਜੀ, ਫੋਨ ਕਰਨ ਲਈ ਧੰਨਵਾਦ।
1: ਹਾਂਜੀ
0: ਆ ਰਿਹਾ
1: ਠੀਕ ਹੈ ਜੀ, ਠੀਕ ਹੈ, ਚੰਗਾ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ।
1: ਠੀਕ ਠੀਕ ਠੀਕ।

0: ਜੀ ਸਰੋਤਿਓ, ਸਾਨੂੰ ਇੱਕ ਹੋਰ ਕਾਲਰ ਮਿਲ ਚੁੱਕੀ ਹੈ। ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ ਹੈਲੋ, ਆਵਾਜ਼ ਨਹੀਂ ਆ ਰਹੀ ਜੀ ਮੇਰੀ।
1: ਆ ਰਹੀ ਹੈ ਜੀ ਆਵਾਜ਼? ਜੀ
0: ਹਾਂਜੀ ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਵਿੱਚ। ਤੇ ਕੌਣ ਬੋਲਦੇ ਹੋ ਤੇ ਕੀ ਫਰਮਾਇਸ਼ ਹੈ ਜੀ ਤੁਹਾਡੀ?
1: ਬਿੰਦਰ ਸਿੰਘ ਭਗਵਾਨ ਭੁੱਖੇ ਤੋਂ ਜੀ।
0: ਹਾਂਜੀ,
1: ਭੈਣ ਜੀ
0: ਗੀਤ ਦੱਸੋ।
1: ਗਾਣਾ ਸੁਣਾ ਦਿਓ, ਕੋਈ
0: ਕੋਈ ਵੀ
1: ਕੋਈ ਵੀ
0: ਕਿਹੜੇ
1: ਸੁਣਾ ਦਿਓ,
0: ਕਿ
1: ਚਲੋ
0: ਜਿਹੜਾ
1: ਮੇਰੀ
0: ਤੁਸੀਂ
1: ਕੀ
0: ਕਿਹਾ
1: ਸੀਗਾ।
0: ਸੀਗਾ।
1: ਹਾਂ ਉਹ ਸੁਣਾ ਦਿਓ, ਚਲੋ ਉਹ ਸੁਣਾ ਦਿਓ। ਹਾਂ ਮੇਰੇ ਦੇਸ਼ ਕੀ ਧਰਤੀ।
0: ਠੀਕ ਹੈ ਜੀ, ਫੋਨ ਕਰਨ ਲਈ
1: ਹਾਂਜੀ
0: ਧੰਨਵਾਦ। ਆ ਰਿਹਾ ਤੁਹਾਡੀ ਪਸੰਦ ਦਾ ਗੀਤ।
1: ਠੀਕ ਹੈ ਭੈਣ।
0: ਜੀ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:33 ਤੇ 2 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਦੇ ਤਹਿਤ, ਸਿਲਸਿਲਾ ਟੈਲੀਫੋਨ ਮਿਲਾਓ ਜੀ। ਸੋ ਟੈਲੀਫੋਨ ਹੈ ਜਿਹੜਾ ਜੀ ਮਿਲ ਚੁੱਕਾ, ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਰਾੜ ਪਿੰਡੀ ਤੋਂ।
0: ਹਾਂਜੀ ਮੇਜਰ ਸਿੰਘ ਜੀ, ਕਿੰਨੇ ਕੁ ਦਿਨ ਹੋ ਗਏ ਫੋਨ ਲੱਗੇ ਨੂੰ ਤੁਹਾਡੇ ਨੂੰ?
1: 17 ਦਿਨ ਹੋ ਗਏ ਜੀ।
0: 17 ਦਿਨ ਹੋ ਗਏ।
1: ਹਾਂਜੀ
0: ਤੇ ਗੀਤ ਕਿਹੜਾ ਸੁਣੋਗੇ ਫਿਰ?
1: ਠੀਕ ਮੈਡਮ, ਰੋਟੀ ਫਿਲਮ ਚ ਸੁਣਾ ਦਿਓ, ਨਾਚੀ ਮੇਰੀ ਬੜਬੜ।
0: ਜੀ, ਫੋਨ ਕੀਤਾ ਤੁਸੀਂ, ਤੁਹਾਡਾ ਧੰਨਵਾਦ। ਗੀਤ ਤੁਹਾਨੂੰ ਸੁਣਾਵਾਂਗੇ, ਪਰ ਉਦੋਂ ਪਹਿਲਾਂ ਕੁਝ ਕੁ ਤੁਹਾਨੂੰ ਸੰਦੇਸ਼ ਸੁਣਾਵਾਂਗੇ ਅਸੀਂ, ਠੀਕ ਹੈ ਜੀ?
1: ਠੀਕ ਹੈ ਮੈਡਮ
0: ਜੀ
1: ਜੀ,
0: ਜੀ ਧੰਨਵਾਦ
1: ਧੰਨਵਾਦ।
0: ਜੀ, ਧੰਨਵਾਦ।
2: ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ, ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ। ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

0: ਜੀ ਸਰੋਤਿਓ, ਇਸ ਸਾਡਾ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਮੈਨੂੰ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।
1: ਹੈਲੋ ਫਰਮਾਇਸ਼।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 1:59 ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਤੇ 2:15 ਤੇ ਸੁਣੋਗੇ ਹਿੰਦੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਉਡੀਕ।

ਜੀ ਸਰੋਤਿਓ, ਰਜਿੰਦਰ ਮਾਨ ਹਾਜ਼ਰ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਪਿੰਡ ਸ਼ੇਰਗੜ੍ਹ, ਜ਼ਿਲ੍ਹਾ ਬਠਿੰਡਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਹਰਜੀਤ ਸਿੰਘ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਏ। ਸਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਦੁਪਹਿਰ ਦੇ 2:30 ਵਜੇ ਅਸੀਂ ਸਿਲਸਿਲਾ ਮੇਰਾ ਪਿੰਡ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹੁੰਦੇ ਹਾਂ। ਹਰ ਵਾਰ ਪਹੁੰਚਦੇ ਹੁੰਦੇ ਹਾਂ ਅਸੀਂ ਕਿਸੇ ਨਾ ਕਿਸੇ ਨਵੇਂ ਪਿੰਡ ਦੇ ਵਿੱਚ ਅਤੇ ਉਸ ਪਿੰਡ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਇਸ ਵਾਰੀ ਦਾ ਸਾਡਾ ਗੇੜਾ ਜਿਹੜਾ ਉਹ ਹੈ ਬਠਿੰਡਾ ਜ਼ਿਲ੍ਹੇ ਦੇ ਘੁੱਗਵਸ ਦੇ ਪਿੰਡ ਸ਼ੇਰਗੜ੍ਹ ਦਾ। ਅੱਜ ਅਸੀਂ ਪਿੰਡ ਸ਼ੇਰਗੜ੍ਹ ਬਾਰੇ ਜਾਣਕਾਰੀ ਇਕੱਠੀ ਕਰਾਂਗੇ। ਮਿਲਾਂਗੇ ਇੱਥੋਂ ਦੇ ਪਤਵੰਤੇ ਸੱਜਣਾਂ ਨੂੰ, ਇੱਥੋਂ ਦੇ ਮੋਹਤਵਰ ਲੋਕਾਂ ਨੂੰ। ਪਿੰਡ ਦੀ ਆਬੋ ਹਵਾ ਬਾਰੇ ਜਾਣਾਂਗੇ, ਪਿੰਡ ਦੇ ਇਤਿਹਾਸ ਬਾਰੇ ਜਾਣਾਂਗੇ, ਪਿੰਡ ਦੀ ਆਬਾਦੀ ਬਾਰੇ ਜਾਣਾਂਗੇ, ਰਹਿਣੀ ਸਹਿਣੀ ਬਾਰੇ ਜਾਣਾਂਗੇ, ਗੱਲਾਂ ਬਾਤਾਂ ਕਰਾਂਗੇ ਭਰਾਵਾਂ ਨਾਲ, ਭੈਣਾਂ ਨਾਲ, ਅਤੇ ਇਸ ਪਿੰਡ ਦੀ ਇੱਕ ਸ਼ਬਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ

0: ਇਸ ਪਿੰਡ ਦੇ ਇੱਕ ਮੋਹਤਵਰ ਵਿਅਕਤੀ ਸਰਦਾਰ ਨਛੱਤਰ ਸਿੰਘ ਜੀ ਖਾਲਸਾ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਨਛੱਤਰ ਸਿੰਘ ਜੀ ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
1: ਸਾਡੇ ਪਿੰਡ ਦੇ ਵਿੱਚ ਤੁਸੀਂ ਜਿਹੜੇ FM ਟੀਮ ਹੈ ਆਏ ਹੋ, ਸਾਡੇ ਵੱਲੋਂ, ਮੇਰੇ ਵੱਲੋਂ ਤੇ ਸਾਡੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ। ਸਾਡੇ ਪਿੰਡ ਦੀ ਤੁਸੀਂ ਆ ਕੇ ਇਹ ਇੱਕ ਇੰਟਰਵਿਊ ਕਰਦੇ ਹੋ ਤੇ ਔਰ ਪਿੰਡ ਦੀ ਚੜ੍ਹਦੀ ਕਲਾ ਬਾਰੇ ਸੋਚਦੇ ਹੋ।
0: ਸਰਦਾਰ ਨਛੱਤਰ ਸਿੰਘ ਖਾਲਸਾ ਜੀ, ਅਸੀਂ ਤੁਹਾਡੇ ਤੋਂ ਪਿੰਡ ਦੇ ਇਤਿਹਾਸ ਬਾਰੇ ਜਾਣਨਾ ਚਾਹਾਂਗੇ। ਤੁਹਾਡੇ ਲਈ ਮੇਰਾ ਪਹਿਲਾ ਸਵਾਲ ਇਹ ਹੈ ਕਿ ਇਸ ਪਿੰਡ ਦਾ ਨਾਮ ਹੈ ਸ਼ੇਰਗੜ੍ਹ, ਤਾਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਸ਼ੇਰਗੜ੍ਹ ਪਿੰਡ ਪੈਂਦਾ ਕਿੱਥੇ ਜੇ ਹੈ, ਮਤਲਬ ਕਿ ਇਹਦੀ ਸਥਿਤੀ ਕੀ ਹੈ, ਜੇ ਕੋਈ ਇੱਥੇ ਆਉਣਾ ਚਾਹੇ ਕਿਹੜੀ ਸੜਕ ਤੇ ਪੈਂਦਾ ਹੈ, ਕਿਹੜੇ ਸ਼ਹਿਰ ਦੇ ਨੇੜੇ ਪੈਂਦਾ ਹੈ, ਕਿਹੜੇ ਜ਼ਿਲ੍ਹੇ ਤਹਿਸੀਲ 'ਚ ਪੈਂਦਾ?
1: ਸਾਡਾ ਪਿੰਡ ਸ਼ੇਰਗੜ੍ਹ, ਸਭ ਤੋਂ ਵਧੀਆ ਗੱਲ ਤਾਂ ਇਹ ਵੀ ਅਸੀਂ ਦਮਦਮਾ ਤਲਵੰਡੀ ਸਾਬੋ ਨੇੜੇ ਪੈਂਦਾ ਸਾਡੇ ਇੱਕ ਤਖ਼ਤ ਸਾਹਿਬ, ਜਿਹੜਾ ਸਾਥੋਂ ਜਿੱਥੇ ਆਪਾਂ ਬੈਠੇ ਹਾਂ ਇੱਥੋਂ ਤਕਰੀਬਨ 20 ਕਿਲੋਮੀਟਰ ਹੈ। ਸ਼ਹਿਰ ਸਾਨੂੰ ਨੇੜੇ ਪੈਂਦਾ ਬਠਿੰਡਾ ਜੀ, ਅਤੇ ਇੱਧਰ ਰਾਮ ਹੈ, ਅਸੀਂ ਸੈਂਟਰ 'ਚ ਹਾਂ। ਸਾਡਾ ਜਿਹੜਾ ਪਿੰਡ ਹੈਗਾ, ਸਾਡੇ ਸਟੇਸ਼ਨ ਵੀ 2 ਕਿਲੋਮੀਟਰ 'ਤੇ ਪੈਂਦਾ, ਸਾਡੇ ਪਿੰਡ ਦਾ ਹੀ ਸਟੇਸ਼ਨ ਹੈ। ਪਿੰਡ ਸ਼ੇਰਗੜ੍ਹ ਬਠਿੰਡਾ ਸਾਸਾ ਲਾਈਨ ਦੇ ਉੱਤੇ ਪੈਂਦਾ, ਜਿਹੜੀ ਰੇਲਵੇ ਲਾਈਨ ਆ ਉਹ ਸਾਡੇ ਪਿੰਡ ਦੇ ਵਿੱਚ ਵੀ ਜਾ ਕੇ ਅੱਗੇ ਸਟੇਸ਼ਨ ਹੈ।
0: ਨਛੱਤਰ ਸਿੰਘ ਖਾਲਸਾ ਜੀ, ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗਾ ਕਿ ਤੁਹਾਡਾ ਪਿੰਡ ਸ਼ੇਰਗੜ੍ਹ ਹੈ ਜਿਹੜਾ, ਇਹ ਕਦੋਂ ਕੁ ਵੱਜਿਆ, ਕਿੰਨਾ ਕੁ ਪੁਰਾਣਾ ਪਿੰਡ ਹੈ, ਤੇ ਕਿੱਥੋਂ ਆ ਕੇ ਲੋਕ ਵਸੇ ਤੇ ਇਹ ਪਿੰਡ ਵੱਜਿਆ, ਇਹਦੇ ਇਤਿਹਾਸ ਬਾਰੇ ਜਾਣਕਾਰੀ ਦਿਓ।
1: ਇਹ ਸਾਡਾ ਪਿੰਡ ਸ਼ੇਰਗੜ੍ਹ ਲਗਭਗ ਤਕਰੀਬਨ 200 ਸਾਲ ਪਹਿਲਾਂ ਕੋਟ ਬਖਤੂ ਤੋਂ ਸਾਡੇ ਬਜ਼ੁਰਗ ਆਏ ਸਨ, ਉਹਨਾਂ ਦਾ ਨਾਂ ਸੀ ਸ਼ੇਰ ਸਿੰਘ, ਜਿਨ੍ਹਾਂ ਦੇ ਨਾਂ ਤੇ ਇਹ ਪਿੰਡ ਦਾ ਨਾਂ ਸ਼ੇਰਗੜ੍ਹ ਪਿਆ।
0: ਤੇ ਇਸ ਸਮੇਂ ਨਛੱਤਰ ਸਿੰਘ ਜੀ, ਇਸ ਪਿੰਡ ਦੀ ਆਬਾਦੀ ਕਿੰਨੀ ਕੁ ਹੋਊਗੀ ਤੇ ਕਿੰਨੀ ਕੁ ਵੋਟ ਹੈ?
1: ਸਾਡੇ ਪਿੰਡ ਦੀ ਆਬਾਦੀ ਪਿੰਡ ਸ਼ੇਰਗੜ੍ਹ ਦੀ ਲਗਭਗ 3000 ਦੇ ਕਰੀਬ ਹੈ, ਤੇ 1500 ਦੇ ਥੋੜੀ ਜੀ ਪਲੱਸ ਵੋਟ ਹੈ। 2 ਸਾਡੇ ਪੋਲਿੰਗ ਬੂਥ ਹੈ, 99 ਤੇ 90।
0: ਨਛੱਤਰ ਸਿੰਘ ਜੀ, ਇਸ ਪਿੰਡ ਦੀਆਂ ਹੱਦਾਂ ਕਿਹੜੇ ਕਿਹੜੇ ਪਿੰਡਾਂ ਦੇ ਨਾਲ ਲੱਗਦੀਆਂ ਨੇ?
1: ਸਾਡੇ ਪਿੰਡ ਦੀ ਹੱਦ ਸਭ ਤੋਂ ਨਜ਼ਦੀਕ ਪੈਂਦਾ ਕੋਟ ਸ਼ਮੀਰ, ਉਹਦੇ ਨਾਲ ਮਹਿਤਾ, ਗਹਿਰੀ ਤੇ ਭਗਵਾਨਗੜ੍ਹ ਭੁੱਖਿਆਂ ਵਾਲੀ, ਮਾਨਵਾਲਾ, ਕੋਟ ਬਖਤੂ, ਕੈਲੇ ਬਾਂਦਰ, ਇਹਨਾਂ ਇਹਨਾਂ ਪਿੰਡਾਂ ਦੀਆਂ ਸਾਡੇ ਇਸ ਪਿੰਡ ਸਾਡਾ ਸੈਂਟਰ 'ਚ ਹੈ।
0: ਨਛੱਤਰ ਸਿੰਘ ਜੀ, ਪਿੰਡ ਦਾ ਰਕਬਾ ਕਿੰਨਾ ਕੁ ਹੈ ਤੇ ਮੁੱਖ ਕਿੱਤਾ ਪਿੰਡ ਦਾ ਕੀ ਹੈ?
1: ਸਾਡੇ ਪਿੰਡ ਦਾ ਸ਼ੇਰਗੜ੍ਹ ਦਾ ਰਕਬਾ ਤਕਰੀਬਨ 3000 ਏਕੜ ਹੈ, ਤੇ ਮੁੱਖ ਕਿੱਤਾ ਖੇਤੀਬਾੜੀ ਹੈ। ਕੁਛ ਲੋਕ ਨੌਕਰੀਆਂ ਵਗੈਰਾ ਕਰਦੇ ਹੈ, ਲੋਕ ਵਧੀਆ ਸੈੱਟ ਨੇ, ਪਾਣੀ ਧਾਣ ਦਾ ਵਧੀਆ ਪ੍ਰਬੰਧ ਆ, ਸਾਡੇ ਪਾਣੀ ਵਾਧੂ ਲੱਗਦਾ ਹੈ, ਫਸਲ ਬਹੁਤ ਹੁੰਦੀ ਹੈ।
0: ਪਿੰਡ ਦੇ ਲੋਕਾਂ ਦਾ ਸੁਭਾਅ ਕਿਹੋ ਜਿਹਾ, ਕਿਸ ਤਰ੍ਹਾਂ ਦੇ ਪਿੰਡ ਦੇ ਲੋਕ ਨੇ?
1: ਸਾਡੇ ਪਿੰਡ ਦੇ ਲੋਕਾਂ ਦਾ ਜਿਹੜਾ ਸੁਭਾਅ ਹੈ ਬੜਾ ਮਿਲਣਸਾਰ ਹੈ, ਕੋਈ ਵੀ ਬਾਹਰੋਂ ਆਵੇ ਵੈਲਕਮ ਕਰਦੇ ਆ। ਸਾਡੇ ਪਿੰਡ ਜਿੰਨੇ ਵੀ ਇੱਥੇ ਦੁਕਾਨਦਾਰ ਜਾਂ ਡਾਕਟਰ ਬਾਹਰੋਂ ਆਏ ਹੈ ਉਹ ਕਾਮਯਾਬ ਹੋਏ ਹੈ। ਤੇ ਸਾਡਾ ਪਿੰਡ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਸਰਾਂ ਗੋਤ ਹੈ ਸਾਡੇ ਜ਼ਿਆਦਾ, ਸਿੱਧੂ ਵੀ ਹੈ, ਗਿੱਲ ਵੀ ਹੈ, ਤੇ ਸਾਡੇ ਪਿੰਡ SC ਵਰਗ ਦੇ ਲੋਕ ਨੇ ਜਿਹੜੇ, ਲੱਦੜ ਹੈ, ਕੰਡਿਆਰੇ ਹੈ, ਇਹਨਾਂ ਦੀ ਵੀ ਕਾਫੀ ਗਿਣਤੀ ਹੈ ਸਾਡੇ ਪਿੰਡ ਦੇ ਵਿੱਚ। ਔਰ ਕਈ ਜਾਤਾਂ ਦੇ ਲੋਕ ਵੀ ਰਹਿੰਦੇ ਆ ਜਿਹੜੇ ਮਤਲਬ ਕਿੱਤਿਆਂ ਨਾਲ ਜੁੜੇ ਹੋਏ ਹੈਗੇ ਆ। ਮਿਸਤਰੀ ਹੈ ਸਾਡੇ, ਖਾਸ ਕਰਕੇ ਸਰਦਾਰ ਹਰਬੰਸ ਸਿੰਘ ਮਿਸਤਰੀ ਹੈ ਜਿਹੜਾ, ਉਹ ਇੱਕ ਮਸ਼ਹੂਰ ਆਦਮੀ ਹੈ ਇੱਥੋਂ ਦਾ, ਚੰਗਾ ਸਿਆਣਾ ਆਦਮੀ ਹੈ ਜਿਹਦੇ ਕਾਫੀ ਕਾਫੀ ਵੱਡਾ ਪਰਿਵਾਰ ਹੈ। ਉਹ ਗੁਲਾਬ ਸਿੰਘ ਦਾ ਲੜਕਾ ਹੈ। ਲੋਕ ਸਾਡੇ ਸ਼ੇਰਗੜ੍ਹ ਦੇ ਬੜੇ ਪਿਆਰ ਨਾਲ ਰਹਿੰਦੇ ਹੈ, ਆਪਸ 'ਚ ਬੜਾ ਬਹੁਤ ਸੋਹਣਾ ਮਿਲਵਰਤਨ ਹੈ ਜੀ ਇਹਨਾਂ ਦਾ, ਇੱਕ ਦੂਜੇ ਦਾ ਸਹਿਯੋਗ ਕਰਦੇ ਹੈ।
0: ਸਰਦਾਰ ਨਛੱਤਰ ਸਿੰਘ ਜੀ ਖਾਲਸਾ, ਤੁਸੀਂ ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਤੇ ਆਪਣੇ ਪਿੰਡ ਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮੇਰਾ ਪਿੰਡ ਪ੍ਰੋਗਰਾਮ 'ਚ ਜੁੜਨ ਲਈ ਆਕਾਸ਼ਵਾਣੀ ਬਠਿੰਡਾ ਦੀ ਟੀਮ ਵੱਲੋਂ ਤੁਹਾਡਾ ਧੰਨਵਾਦ।
1: ਮੈਂ ਵੀ ਜਿਹੜੀ FM ਆਕਾਸ਼ਵਾਣੀ ਬਠਿੰਡਾ ਦੀ ਟੀਮ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਜਿਨ੍ਹਾਂ ਨੇ ਸਾਡੇ ਪਿੰਡ ਦਾ ਇਤਿਹਾਸ ਬਾਰੇ ਸਾਥੋਂ ਪੁੱਛ ਕੇ ਤੇ ਰੇਡੀਓ 'ਤੇ ਪ੍ਰਸਾਰਿਤ ਕਰਨਗੇ।

101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ। ਸੁਰੀਲੀ ਦੁਪਹਿਰ ਦੇ ਵਿੱਚ ਸਿਲਸਿਲਾ ਮੇਰਾ ਪਿੰਡ ਪ੍ਰੋਗਰਾਮ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹਾ ਦੇ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਸ਼ੇਰਗੜ੍ਹ ਵਿਖੇ। ਮੇਰੇ ਨਾਲ ਇਸ ਪਿੰਡ ਦੇ ਮੋਹਤਵਰ, ਪਿੰਡ ਦੀ ਪੰਚਾਇਤ, ਪਿੰਡ ਦੇ ਸਰਪੰਚ ਸਾਹਿਬ ਹਾਜ਼ਰ ਨੇ। ਸਰਪੰਚ ਸਰਦਾਰ ਬਲਤੇਜ ਸਿੰਘ ਜੀ, ਮੇਰਾ ਪਿੰਡ ਪ੍ਰੋਗਰਾਮ ਦੇ ਲਈ ਆਕਾਸ਼ਵਾਣੀ ਬਠਿੰਡਾ ਦੀ ਟੀਮ ਹੈ ਜਿਹੜੀ ਉਹ

0: ਪਿੰਡ ਸ਼ੇਰਗੜ੍ਹ ਦੇ ਵਿੱਚ ਪਹੁੰਚੀ ਹੋਈ ਹੈ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਪਿੰਡ ਦੇ ਵੱਲੋਂ ਇਹ ਪ੍ਰੋਗਰਾਮ ਰਿਕਾਰਡ ਕਰਨ ਦੇ ਲਈ।
1: FMT ਬਠਿੰਡਾ ਰੇਡੀਓ ਜੀ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਹੀ ਟੀਮ ਦਾ ਆਪਣੇ ਸ਼ੇਰਗੜ੍ਹ ਪਹੁੰਚਣ 'ਤੇ, ਜੋ ਕਿ ਇਹਨਾਂ ਨੇ ਆ ਕੇ ਸਾਡੇ ਹੀ ਪਿੰਡ ਦਾ ਨਾਂ ਰੋਸ਼ਨ ਕਰਨ ਵਾਸਤੇ ਇੱਥੇ ਆਏ।
0: ਸਰਦਾਰ ਬਲਤੇਜ ਸਿੰਘ ਜੀ, ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਹੈ ਉਹ ਪਿੰਡ ਦਾ ਸ਼ੀਸ਼ਾ ਹੁੰਦੀ ਹੈ, ਕਿਉਂਕਿ ਸਾਰੇ ਪਿੰਡ ਨੇ ਉਸ ਪੰਚਾਇਤ ਨੂੰ ਚੁਣਿਆ ਹੁੰਦਾ ਅਤੇ ਮੋਹਤਵਰ ਲੋਕਾਂ ਨੂੰ, ਸਿਆਣੇ ਲੋਕਾਂ ਨੂੰ ਚੁਣਿਆ ਹੁੰਦਾ ਹੈ, ਤਾਂ ਤੁਹਾਨੂੰ ਪਿੰਡ ਨੇ ਚੁਣਿਆ। ਤੁਸੀਂ ਆਪਣੇ ਪਿੰਡ ਬਾਰੇ ਕੀ ਸੋਚਦੇ ਹੋ, ਕਿਹੋ ਜਿਹਾ ਮਾਹੌਲ ਹੈ ਤੁਹਾਡੇ ਪਿੰਡ ਦਾ?
1: ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਜੀ, ਸਾਰੇ ਲੋਕ ਇਕਜੁੱਟ ਹੋ ਕੇ ਰਹਿੰਦੇ ਨੇ, ਵਧੀਆ ਮਾਹੌਲ ਆ ਸਾਡਾ, ਵਧੀਆ ਨਗਰ ਆ ਜੀ, ਸਾਰੇ ਭੈਣ ਭਰਾ ਵਾਂਗੂ ਰਹਿੰਦੇ ਨੇ।
0: ਸਰਪੰਚ ਸਰਦਾਰ ਬਲਤੇਜ ਸਿੰਘ ਜੀ, ਸਾਨੂੰ ਇਹ ਦੱਸੋ ਕਿ ਪਿੰਡ ਦੀ ਜਿਹੜੀ ਪੰਚਾਇਤ ਹੁੰਦੀ ਹੈ ਉਹ ਪਿੰਡ ਦੇ ਵਿਕਾਸ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੀ ਹੈ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਰਪੰਚ ਬਣਿਆ ਨੂੰ?
1: ਸਾਨੂੰ ਕਮ ਸੇ ਕਮ ਜੀ 2.5 ਸਾਲ ਹੋ ਗਏ ਸਰਪੰਚ ਬਣਿਆ ਨੂੰ।
0: 2.5 ਸਾਲ ਦਾ ਸਮਾਂ ਕੋਈ ਬਹੁਤਾ ਲੰਬਾ ਸਮਾਂ ਤਾਂ ਨਹੀਂ ਹੁੰਦਾ ਕਿ ਆਪਾਂ ਇੰਨੇ ਕੁ ਸਮੇਂ ਦੇ ਵਿੱਚ ਦੇਖੀਏ ਕਿ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਕਾਰਜ ਆ ਜਿਹੜੇ ਉਹ ਹੋ ਚੁੱਕੇ ਆ, ਫਿਰ ਵੀ ਤੁਸੀਂ ਇੰਨੇ ਕੁ ਸਮੇਂ ਦੇ ਵਿੱਚ ਪਿੰਡ ਦੇ ਵਿਕਾਸ ਲਈ ਤੁਹਾਡੀ ਪੰਚਾਇਤ ਹੈ ਜਿਹੜੀ, ਉਹਨੇ ਕੀ ਕੰਮ ਹੈ ਜਿਹੜੇ ਉਹ ਨੇਪਰੇ ਚਾੜ ਦਿੱਤੇ ਆ?
1: ਇੱਕ ਤਾਂ ਜੀ ਅਸੀਂ ਗੁਰੂ ਘਰ ਦੇ ਸਾਹਮਣੇ ਬੱਸ ਸਟੈਂਡ ਬਣਾਇਆ ਜੀ, ਬਹੁਤ ਵਧੀਆ ਤਕਨੀਕ ਨਾਲ ਬਣਾਇਆ। ਇੱਕ ਮਾਨ ਸਰਕਾਰ ਵੱਲੋਂ ਜੋ ਕਿ ਸਕੀਮ ਦਿੱਤੀ ਗਈ ਆ, ਮਹੱਲਾ ਕਲੀਨਿਕ ਬਣਾਇਆ ਜੀ, ਉਹ ਵੀ ਬਹੁਤ ਵਧੀਆ ਬਣਾਇਆ ਪਿਆ ਗਾ, ਨਵੀਂ ਬਿਲਡਿੰਗ ਬਣਾ ਕੇ। ਬਾਕੀ ਗਲੀਆਂ ਦਾ ਕੰਮ ਆ ਜੀ, ਜੋ ਵੀ ਗਲੀਆਂ ਰਹਿੰਦੀਆਂ ਸੀ ਕੁਛ ਰਹਿ ਗਈਆਂ, ਕੁਛ ਬਣਾਤੀਆਂ ਜੀ। ਜੋ ਕਿ ਬੱਸ ਸਟੈਂਡ ਆ ਜੀ, ਇਹਦੇ ਵਿੱਚ ਕਈ ਵਾਰੀ ਬਾਰਿਸ਼ ਆ ਜਾਂਦੀ ਹੈ ਜਾਂ ਕੋਈ ਗਰਮੀ ਪੈਂਦੀ ਹੈ ਤਾਂ ਖੜ੍ਹਨ ਵਾਸਤੇ, ਜੋ ਕਿ ਬੱਚੇ ਪੜ੍ਹਦੇ ਆ ਜਾਂ ਕੋਈ ਬਜ਼ੁਰਗ ਆ ਬੈਠਣ ਵਾਸਤੇ, ਵਧੀਆ ਜਗ੍ਹਾ ਬਣਾਈ ਆ, ਵਧੀਆ ਕੁਰਸੀਆਂ ਲਾ ਕੇ ਵਿੱਚ। ਜੋ ਕਿ ਮਹੱਲਾ ਕਲੀਨਿਕ ਬਣਾਇਆ ਵੀ ਪਿੰਡ ਦੇ ਵਾਸਤੇ, ਸਿਹਤ ਸਹੂਲਤਾਂ ਵਾਸਤੇ, ਵਧੀਆ ਦਵਾਈ ਬੂਟੀ ਇਲਾਜ ਹੋ ਸਕੇ ਟਾਈਮ ਸਿਰ, ਗਰੀਬ ਬੰਦਾ ਕੋਈ ਜਾਂ ਕੋਈ ਵੀ ਰਾਤ ਬਰਾਤੇ ਜਦੋਂ ਵੀ ਜ਼ਰੂਰਤ ਪੈਂਦੀ ਆ ਇਲਾਜ ਕਰਾ ਸਕੇ। ਬਾਕੀ ਗਲੀਆਂ ਨਾਲੀਆਂ ਬਣਾਈਆਂ ਜੀ, ਪਿੰਡ ਦੇ ਵਿੱਚ ਸਫਾਈ ਰਹੇ, ਪਾਣੀ ਨਾ ਖੜ੍ਹੇ ਕਿਤੇ ਗੰਦਾ, ਕੋਈ ਮਲੇਰੀਆ ਕੱਪਾ ਇਹੋ ਜਿਹੀ ਬਿਮਾਰੀ ਤੋਂ ਗੰਦੇ ਪਾਣੀ ਦਾ ਨਿਕਾਸ ਕਰਕੇ ਉਹ ਸਾਰਾ ਬਾਹਰ ਕੱਢਿਆ ਪਿਆ ਗਾ।
0: ਸਰਪੰਚ ਸਰਦਾਰ ਬਲਤੇਜ ਸਿੰਘ ਜੀ, ਬਹੁਤ ਹੀ ਨਿਸ਼ਚਾ ਦੇ ਨਾਲ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ, ਜਿੰਨੇ ਕੁ ਪਿੰਡ ਦੇ ਲੋਕਾਂ ਨੂੰ ਮੈਂ ਮਿਲਿਆ ਆਉਣ ਸਾਰ ਉਹ ਬਹੁਤ ਖੁਸ਼ ਨੇ ਤੁਹਾਡੇ ਕੰਮ ਤੋਂ, ਅਤੇ ਸਰਕਾਰ ਵੱਲੋਂ ਵੀ ਸਹਾਇਤਾ ਤੁਸੀਂ ਦੱਸਿਆ ਕਿ ਕੀਤੀ ਜਾ ਰਹੀ ਹੈ, ਅਤੇ ਤੁਸੀਂ ਬੜੇ ਵਧੀਆ ਢੰਗ ਨਾਲ ਪਿੰਡ ਦਾ ਵਿਕਾਸ ਕਰ ਰਹੇ ਹੋ। ਅੱਜ ਕੱਲ੍ਹ ਫਿਰ ਚੱਲ ਰਹੇ ਸਮੇਂ ਦੇ ਵਿੱਚ ਵੀ ਕੋਈ ਵਿਕਾਸ ਕਾਰਜ ਪਿੰਡ ਦੇ ਵਿੱਚ ਚੱਲ ਰਿਹਾ, ਪਿੰਡ ਦੀ ਪੰਚਾਇਤ ਵੱਲੋਂ ਕੀਤਾ ਜਾ ਰਿਹਾ?
1: ਚੱਲ ਰਿਹਾ ਜੀ, ਇੱਕ ਤਾਂ ਸਾਡੇ ਮਤਲਬ ਕਿ ਜਿਹੜਾ ਪਾਣੀ ਦੀ ਨਿਕਾਸੀ ਆ ਜੀ, ਕੁੱਲ ਸਾਰੇ ਨਾਲੇ ਸਿੱਟਣੇ ਪਿੰਡ ਦੇ ਵਿੱਚੋਂ, ਜੋ ਛੱਪੜਾਂ ਦੇ ਵਿੱਚੋਂ ਥਾਪਰ ਮਾਡਲ ਬਣਾ ਕੇ ਦੋਨੇ ਛੱਪੜਾਂ ਦੀ। ਬਾਕੀ ਫਿਰ ਸੜਕਾਂ ਦਾ ਕੰਮ ਚੱਲ ਰਿਹਾ ਜੀ, ਸੜਕਾਂ ਸਾਡੇ ਪਿੰਡ ਨੂੰ 3 ਹੀ ਲੱਗਦੀਆਂ ਸੀ, ਅੱਜ ਹੁਣ ਅਸੀਂ ਪਾਸ ਕਰਾ ਕੇ 6 ਸੜਕਾਂ ਪਿੰਡ ਨੂੰ ਲੱਗਦੀਆਂ ਕਰੀਆਂ ਨੇ ਜੀ, ਅਤੇ ਜਿਹੜੀਆਂ ਪੁਰਾਣੀਆਂ ਸੜਕਾਂ ਸੀ ਉਹਨਾਂ ਦੀ ਸਾਰੀਆਂ ਦੀ ਰਿਪੇਅਰ ਲੱਗੀ ਵੀ ਹੈ ਜੀ।
0: ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪਿੰਡ ਦੀ ਪੰਚਾਇਤ ਕੀ ਸੋਚਦੀ ਹੈ, ਕੀ ਚੱਲ ਰਿਹਾ ਤੁਹਾਡੇ ਦਿਮਾਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਸੁਧਾਰ ਜਾਂ ਕੋਈ ਰਣਨੀਤੀ?
1: ਇਹੀ ਚੱਲ ਰਿਹਾ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਪਿੰਡ ਦੀ ਹੋਵੇ ਵੱਧ ਤੋਂ ਵੱਧ ਤਰੱਕੀ ਹੋਵੇ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਾਵੇ। ਸਾਡੇ ਥੋੜ੍ਹਾ ਸਕੂਲ ਦੀ ਦਿੱਕਤ ਆ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਲੜਕੀਆਂ ਦਾ ਕਰਕੇ, ਵੀ ਉਹ ਮਹਿਤੇ ਜਾਣਾ ਪੈਂਦਾ ਗਾ, ਵੀ ਸਾਨੂੰ ਸਕੂਲ 10ਵੀਂ ਦਾ ਕਰਾਉਣ ਵਾਸਤੇ ਅਸੀਂ ਭੱਜੇ ਵੀ ਫਿਰਦੇ ਹਾਂ, ਸਰਕਾਰਾਂ ਤੋਂ ਵੀ ਮੰਗ ਕਰ ਰਹੇ ਹਾਂ ਵੀ ਸਾਨੂੰ ਕਰਾਇਆ ਜਾਵੇ ਜੀ ਇਹ। ਬਾਕੀ ਫਿਰ ਜੋ ਵੀ ਸਾਡੇ ਪੜ੍ਹਾਈ ਚੱਲ ਰਹੀ ਹੈ, ਸਟਾਫ ਬਹੁਤ ਵਧੀਆ, 8ਵੀਂ ਤੱਕ ਪੜ੍ਹਾਈ ਦਾ ਸਕੂਲ, 8ਵੀਂ ਤੱਕ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੈ ਜੀ। ਉਦੋਂ ਅੱਗੇ ਅਸੀਂ ਇਹੀ ਮੰਗ ਕਰ ਰਹੇ ਹਾਂ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਵੀ ਸਾਨੂੰ ਸਕੂਲ ਦਿੱਤਾ ਜਾਵੇ ਜੀ। ਅੱਜ ਕੱਲ੍ਹ ਪੜ੍ਹੇ ਲਿਖਿਆਂ ਦਾ ਯੋਗਾ, ਅਨਪੜ੍ਹ ਬੰਦਾ ਤਾਂ ਕਿਸੇ ਵੀ ਕੰਮ ਦਾ ਨਹੀਂ, ਖਾਸ ਕਰਕੇ ਲੜਕੀਆਂ ਵਾਸਤੇ ਤਾਂ ਖਾਸ ਹੀ ਸਾਨੂੰ ਦਿੱਕਤ ਆ ਜੀ। ਬਾਕੀ ਸਿਰੇ ਜੀ ਆਉਣ ਵਾਲੇ ਸਮੇਂ ਦੇ ਵੱਲ ਅੱਗੇ ਮਤਲਬ ਕਿ ਸਾਡਾ ਇਹੀ ਵਿਚਾਰ ਆ ਵੀ ਅਸੀਂ ਸਿਹਤ ਵਾਸਤੇ ਅਤੇ ਪੜ੍ਹਾਈ ਵਾਸਤੇ, ਸਿੱਖਿਆ ਵਾਸਤੇ ਹੀ ਜ਼ਿਆਦਾ ਮਤਲਬ ਕਿ ਵੀ ਜ਼ੋਰ ਲਾਈਏ ਸਫਾਈ ਵਾਸਤੇ ਪਿੰਡ ਦੀ। ਅਤੇ
0: ਸਰਦਾਰ ਬਲਤੇਜ ਸਿੰਘ ਜੀ, ਪਿੰਡ ਦੀ ਪੰਚਾਇਤ ਹੈ ਜਿਹੜੀ ਉਹ ਆਪਣੇ ਕੰਮਾਂ ਕਾਰਾਂ ਲਈ ਨਿਰਭਰ ਹੁੰਦੀ ਹੈ ਸਰਕਾਰੀ ਗ੍ਰਾਂਟ ਦੇ ਉੱਪਰ, ਅਤੇ ਸਰਕਾਰੀ ਗ੍ਰਾਂਟ ਦੇ ਨਾਲ ਬਹੁਤ ਸਾਰੇ ਸੁਚੱਜੇ ਕੰਮ ਹੈ ਜਿਹੜੇ ਉਹ ਚੱਲ ਵੀ ਰਹੇ ਹੈ, ਅਤੇ ਪਿੰਡ ਕਿਉਂਕਿ ਇੱਕ ਵੱਡੀ ਸੰਸਥਾ ਹੀ ਕਹਿ ਲਈਏ ਆਪਾਂ, ਅਤੇ ਪਿੰਡ ਦੇ ਵਿਕਾਸ ਲਈ ਵੱਡੀ ਵਿੱਤੀ ਸਹਾਇਤਾ ਦੀ ਵੀ ਲੋੜ ਹੁੰਦੀ ਹੈ, ਅਤੇ ਆਮ ਤੌਰ 'ਤੇ ਆਪਾਂ ਅਧਿਕਾਰੀ ਸਹਿਬਾਨਾਂ ਤੱਕ ਪਹੁੰਚ ਕਰਦੇ ਰਹਿੰਦੇ ਹਾਂ, ਅਤੇ ਜੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂ ਵੀ ਤੁਸੀਂ ਕੀ ਮੰਗ ਰੱਖਦੇ ਹੋ, ਜੇ ਕੋਈ ਅਧਿਕਾਰੀ ਸਹਿਬਾਨ ਇਸ ਪ੍ਰੋਗਰਾਮ ਨੂੰ ਸੁਣ ਰਿਹਾ ਹੋਵੇ, ਇਸ ਪਿੰਡ ਦੇ ਵਿੱਚ ਕੀ ਨਵਾਂ ਦੇਖਣਾ ਚਾਹੁੰਦੇ ਹੋ ਜਿਹਦੇ ਲਈ ਤੁਸੀਂ ਗ੍ਰਾਂਟ ਦੀ ਜਾਂ ਵਿੱਤੀ ਸਹਾਇਤਾ ਦੀ ਮੰਗ ਰੱਖਣੀ ਚਾਹੋਗੇ?
1: ਮੇਨ ਤਾਂ ਜੀ ਸਾਡੀ ਜਿਹੜੀ ਪਹਿਲੀ ਮੰਗ ਆ ਗਈ ਬੱਚਿਆਂ ਵਾਸਤੇ, ਸਾਡੀ ਸਕੂਲ ਦੀ ਹੋਈ ਆ ਜੀ ਨੰਬਰ 1 ਤਾਂ, ਵੀ ਸਕੂਲ ਅੱਜ ਕੱਲ੍ਹ ਆਉਣ ਵਾਲੇ ਬੱਚਿਆਂ ਦੀ ਕਮਾਈ ਆ ਜੀ। ਸਾਨੂੰ 12ਵੀਂ ਤੀਕ ਦਾ ਸਕੂਲ ਦਿੱਤਾ ਜਾਵੇ ਜੀ, ਅੱਜ ਕੱਲ੍ਹ 12 ਤੋਂ ਘੱਟ ਤਾਂ ਕੰਮ ਸੇ ਕੰਮ ਫੌਜ 'ਚ ਵੀ ਨਹੀਂ ਰੱਖਦਾ ਕੋਈ ਬੱਚੇ ਨੂੰ। ਨੰਬਰ 2 ਜੀ ਸਾਨੂੰ ਖੇਡ ਸਟੇਡੀਅਮ ਦੀ ਜ਼ਰੂਰਤ ਆ ਗਈ, ਸਾਡੇ ਖੇਡ ਸਟੇਡੀਅਮ ਵਾਸਤੇ ਜਗ੍ਹਾ ਪਈ ਆ, ਜਗ੍ਹਾ ਵੀ ਸਾਡੇ ਕੋਲ ਕੋਈ ਕਮੀ ਨਹੀਂ, ਜਗ੍ਹਾ ਵਾਧੂ ਆ, ਬਸ ਥੋੜ੍ਹੀ ਬਣਾਉਣ ਨੂੰ ਦਿੱਕਤ ਆ ਸੀ। ਸਰਕਾਰਾਂ ਨੂੰ ਇਹੀ ਕਹਿਣੇ ਆ ਵੀ ਜੇ ਕੋਈ ਵੀ ਸਾਡੀ ਆਵਾਜ਼ ਸੁਣ ਰਿਹਾ ਤਾਂ ਸਾਡੀ ਕੋਈ ਜ਼ਰੂਰ ਸੁਣਵਾਈ ਕਰੋ, ਅਤੇ ਬਾਕੀ ਸਿਰੇ ਜੀ ਜੋ ਵੀ ਹੈ ਪਿੰਡ ਦੇ ਪਾਰਕ ਵਗੈਰਾ ਕੋਈ ਵੀ ਸਾਡੇ ਹੈ ਨਹੀਂ ਹੈ ਇਦੂ ਪਹਿਲਾਂ, ਹਜੇ ਤੀਕ ਪਾਰਕ ਸਾਡੇ ਇੱਕ ਵੀ ਨਹੀਂ ਜੀ, ਅਸੀਂ ਉਹਦੀ ਮੰਗ ਕਰ ਰਹੇ ਹਾਂ ਸਰਕਾਰ ਤੋਂ ਵੀ ਸਾਨੂੰ ਕੋਈ ਮਾੜੀ ਮੋਟੀ ਸਹਾਇਤਾ ਦਿੱਤੀ ਜਾਵੇ।

0: ਤੇ ਪ੍ਰੋਗਰਾਮ ਦੀ ਰਿਕਾਰਡਿੰਗ ਕਰਨ ਲਈ, ਸਹਿਯੋਗ ਦੇਣ ਲਈ ਵੀ ਤੁਹਾਡਾ ਪੰਚਾਇਤ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਕਾਸ਼ਵਾਣੀ ਬਠਿੰਡਾ ਵੱਲੋਂ।
1: ਅਸੀਂ ਸਾਰੀ ਹੀ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ, ਸਾਰੀ ਪੰਚਾਇਤ, ਸਾਰਾ ਹੀ ਨਗਰ, ਸਾਰੇ ਸਰੋਤੇ ਜਿੰਨੇ ਸੁਣ ਰਹੇ ਉਹਨਾਂ ਦਾ ਵੀ ਧੰਨਵਾਦ।

0: ਮੇਰਾ ਪਿੰਡ ਪ੍ਰੋਗਰਾਮ ਦੇ ਸਰੋਤਿਓ, ਸਾਡੇ ਕੋਲ ਇਸ ਟਾਈਮ ਭੈਣ ਜੀ ਗੁਰਦੀਪ ਕੌਰ ਹਾਜ਼ਰ ਨੇ, ਜਿਹੜੇ ਕਿ ਇਸ ਪਿੰਡ ਦੇ ਆਸ਼ਾ ਵਰਕਰ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰਦੀਪ ਕੌਰ ਜੀ, ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ।
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਂ ਗੁਰਦੀਪ ਕੌਰ ਹੈ ਜੀ, ਪਿੰਡ ਸ਼ੇਰਗੜ੍ਹ।
0: ਗੁਰਦੀਪ ਕੌਰ ਜੀ, ਸਾਨੂੰ ਜਾਣਕਾਰੀ ਦਿਓ ਤੁਸੀਂ ਆਪਣੇ ਪਿੰਡ ਦੇ ਵਿਚਲੀਆਂ ਸਿਹਤ ਸਹੂਲਤਾਂ ਬਾਰੇ।
1: ਮੈਂ 2008 ਤੋਂ ਜੀ ਆਸ਼ਾ ਵਰਕਰ ਦਾ ਕੰਮ ਕਰ ਰਹੀ ਹਾਂ ਪਿੰਡ 'ਚ। ਦੋ ਆਸ਼ਾ ਵਰਕਰ ਹੈ ਜੀ, ਇੱਕ ਵੀਰਪਾਲ ਕੌਰ, ਇੱਕ ਗੁਰਦੀਪ ਕੌਰ। ਅਤੇ ਸਿਹਤ ਸਹੂਲਤਾਂ ਜੀ, ਬੱਚੇ ਜਿਵੇਂ ਬੱਚੇ ਗਰਭਵਤੀ ਔਰਤ ਨੂੰ ਚੈੱਕਅਪ ਕਰਾਉਣਾ, ਟੀਕਾਕਰਨ ਕਰਾਉਣਾ, ਗਰਭਵਤੀ ਔਰਤਾਂ ਨੂੰ ਜਦੋਂ ਜਣੇਪਾ ਹੁੰਦਾ ਜੀ ਅਤੇ ਉਦੋਂ ਉਹਨਾਂ ਨੂੰ ਪੈਸੇ ਮਿਲਦੇ ਆ ਜੀ, 600 ਰੁਪਈਆ ਤਾਂ ਮਿਲਦਾ ਜੀ ਟਵੈਟਮੀ ਦਾ, ਅਤੇ 5000 ਰੁਪਈਆ ਮਿਲਦਾ ਜੀ ਜਦੋਂ ਅਸੀਂ ਆਹ ਟੀਕਾਕਰਨ ਪਹਿਲਾਂ ਕਰਾਉਂਦੇ ਹਾਂ। ਪਹਿਲਾਂ 2000 ਦੀ ਕਿਸ਼ਤ ਆਉਂਦੀ ਹੈ, ਬਾਅਦ 'ਚ 3000 ਰੁਪਈਆ।
0: ਗੁਰਦੀਪ ਕੌਰ ਜੀ, ਜਦੋਂ ਮੈਂ ਇਸ ਪਿੰਡ ਦੇ ਵਿੱਚ ਦਾਖਲ ਹੋ ਰਿਹਾ ਸੀ ਤਾਂ ਮੈਂ ਦੇਖਿਆ ਸੀ ਕਿ ਸਿਹਤ ਨਾਲ ਸੰਬੰਧਿਤ ਇੱਥੇ ਕੋਈ ਨਵੀਂ ਇਮਾਰਤ ਬਣ ਰਹੀ ਹੈ, ਉਹ ਕੀ ਹੈ, ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ।
1: ਮਹੱਲਾ ਕਲੀਨਿਕ ਜੀ, ਉਹ ਹਲੇ ਸ਼ੁਰੂਆਤ ਨਹੀਂ ਹੋਈ ਅਤੇ ਬਿਲਡਿੰਗ ਬਣ ਗਈ ਜੀ। ਸਰਕਾਰ ਜੀ ਸਿਹਤ ਸਹੂਲਤਾਂ ਦਾ ਬਹੁਤ ਖਿਆਲ ਰੱਖਦੀ ਹੈ, ਫਰੀ ਦਵਾਈ, ਸਾਰਾ ਟੀਕਾਕਰਨ ਫਰੀ ਕਰਦੀ ਹੈ ਬੱਚਿਆਂ ਦਾ, ਬਾਕੀ ਜੀ BP ਸ਼ੂਗਰ ਵਾਲੇ ਮਰੀਜ਼ਾਂ ਦਾ ਫਰੀ ਚੈੱਕਅਪ ਕਰਦੇ ਆ, ਫਰੀ ਸਾਰੀ ਦਵਾਈ ਦਿੱਤੀ ਜਾਂਦੀ ਹੈ ਜੀ। ਸਾਡੇ ਕੋਲ ਸਾਰਾ ਡਾਟਾ ਔਨਲਾਈਨ ਹੁੰਦਾ ਜੀ। ਮਹੱਲਾ ਕਲੀਨਿਕ ਜੀ ਬਣ ਰਿਹਾ ਸਾਡੇ, ਅਤੇ ਉਹਦੀਆਂ ਜੀ ਜਦੋਂ ਸ਼ੁਰੂਆਤ ਹੋ ਗਈ ਜੀ, ਵਧੀਆ ਕੰਮ ਸ਼ੁਰੂ ਹੋ ਜੂਗਾ ਜੀ, ਵਧੀਆ ਦਵਾਈਆਂ ਬੂਟੀਆਂ ਸਾਰੇ ਪਿੰਡ ਨੂੰ ਵਧੀਆ ਮਿਲਣਗੀਆਂ।
0: ਗੁਰਦੀਪ ਕੌਰ ਜੀ, ਤੁਸੀਂ ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਅਤੇ ਆਪਣੇ ਪਿੰਡ ਦੀਆਂ ਸਿਹਤ ਸਹੂਲਤਾਂ ਬਾਰੇ ਸਾਨੂੰ ਬੜੀਆਂ ਸੁਚੱਜੀਆਂ ਜਾਣਕਾਰੀਆਂ ਦਿੱਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।

0: ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਇੱਕ ਨੌਜਵਾਨ ਜਗਸੀਰ ਸਿੰਘ ਸਾਡੇ ਨਾਲ ਹੋਰ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਜਗਸੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਸ਼ੇਰਗੜ੍ਹ ਤੋਂ।
1: ਤੁਹਾਡੇ ਸਾਰੇ ਸਰੋਤੇ ਸੁਣਨ ਵਾਲਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਮੇਰੇ ਨਗਰ ਵੱਲੋਂ ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਿੰਡ ਦੀ ਜੋ ਕਵਰੇਜ ਕਰਨ ਵਾਸਤੇ ਆਏ, ਮੇਰੇ ਪਿੰਡ ਨੂੰ ਲੋਕਾਂ ਤੱਕ ਪਹੁੰਚਾਉਣ ਲਈ, ਮੇਰੇ ਪਿੰਡ ਦਾ ਇਤਿਹਾਸ ਤੁਸੀਂ ਇੱਥੇ ਪਹੁੰਚੇ, ਬਹੁਤ ਬਹੁਤ ਧੰਨਵਾਦ।
0: ਜਗਸੀਰ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਪਿੰਡ ਦੇ ਇਤਿਹਾਸ ਬਾਰੇ, ਕੋਈ ਜਾਣਕਾਰੀ ਦੇਣਾ ਚਾਹੋਗੇ, ਕੋਈ ਵੱਖਰੀ ਇਹੋ ਜਿਹੀ ਗੱਲ ਜਿਹੜੀ ਇਸ ਪਿੰਡ ਬਾਰੇ ਹੋਵੇ ਜਿਹੜੀ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਲੋਕਾਂ ਤੱਕ ਕਿ ਤੁਹਾਡੇ ਪਿੰਡ ਦੀ ਸ਼ਾਨ ਹੈ ਕੋਈ ਪੁਰਾਣੀ ਗੱਲ?
1: ਦੇਖੋ, ਸਾਰਿਆਂ ਨੂੰ ਵੱਡਾ ਤਾਂ ਮੇਰੇ ਪਿੰਡ ਦੇ ਵਿੱਚ ਇੱਕ ਇਹ ਹੈਗਾ ਵੀ ਜੇ ਧਰਮ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਸਾਰੇ ਪਿੰਡ ਦਾ ਇੱਕ ਹੈ, ਅਤੇ ਮੇਰੇ ਪਿੰਡ ਦਾ ਪਿਆਰ ਬਹੁਤ ਹੈ ਉਸ ਵਿੱਚ ਲੋਕਾਂ ਦਾ। ਇੱਕ ਸਾਡੇ ਪਿੰਡ ਦੇ ਵਿੱਚ ਇੱਕ ਡੇਰਾ ਹੈਗਾ ਜਿਹਦੀ ਸਾਡੇ ਬਹੁਤ ਮਹਾਨਤਾ ਹੈਗੀ ਹੈ, ਉਹ ਵੀ ਇੱਕੋ ਹੀ ਹੈਗਾ। ਵੈਸੇ ਤਾਂ ਡੇਰੇ ਤਿੰਨ ਹੈਗੇ ਆ, ਪਰ ਜਿਹੜਾ ਪਿੰਡ ਨਾਲ ਸਾਡੇ ਬਹੁਤ ਜ਼ਿਆਦਾ ਸੰਬੰਧ ਹੈਗਾ, ਜਿਹਨਾਂ ਨੂੰ ਸਾਡੇ ਪਿੰਡ ਬਹੁਤ ਜ਼ਿਆਦਾ ਮੰਨਦੇ ਹੈਗੇ ਆ, ਜਿਹਦੀਆਂ ਭਾਵਨਾਵਾਂ ਨੂੰ ਮੰਨਦੇ ਹੈਗੇ ਆ, ਉਹ ਸਾਡੇ ਪਿੰਡ ਦੇ ਵਿੱਚ ਇੱਕ ਠਾਕਰਾਂ ਦਾ ਡੇਰਾ ਹੈਗਾ, ਬਾਬਾ ਜੀਤਾ ਜੀ ਦਾ ਡੇਰਾ ਹੈਗਾ। ਮਤਲਬ ਇਤਿਹਾਸ ਬਾਰੇ ਜੇ ਆਪਾਂ ਦੱਸੀਏ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ, ਜਦੋਂ ਮੈਂ ਬਚਪਨ ਦੇ ਵਿੱਚ ਹੁੰਦਾ ਸੀਗਾ ਮੇਰੇ ਪੜਦਾਦਾ ਜੀ ਕੋਲ ਬੈਠਦੇ ਖੇਡਦੇ, ਤਾਂ ਉਹ ਦੱਸਦੇ ਸੀਗੇ ਵੀ ਆਪਣੇ ਪਿੰਡ ਦੇ ਕੋਲ ਦੀ ਪਿੰਡ ਕੈਲੇ ਬਾਂਦਰਾਂ ਕਨੂੰ ਸਤਲੁਜ ਦਰਿਆ ਵਗਦਾ ਹੁੰਦਾ ਸੀਗਾ
0: ਜੀ,
1: ਉਹਨਾਂ ਨੂੰ ਟਿੱਬੇ ਸਾਡੇ ਬਹੁਤ ਜ਼ਿਆਦਾ ਸੀ ਪਹਿਲਾਂ, ਸਾਡੇ ਪਿੰਡ ਨੂੰ ਟਿੱਬਿਆਂ ਵਾਲਾ ਸ਼ੇਰਗੜ੍ਹ ਜਾਣਦੇ ਸੀ ਲੋਕ, ਕਿਉਂਕਿ ਟਿੱਬੇ ਬਹੁਤ ਜ਼ਿਆਦਾ ਸੀਗੇ। ਤਾਂ ਉਹ ਪੁੱਛਿਆ ਵੀ ਇਹ ਟਿੱਬੇ ਇੰਨੇ ਆਪਣੇ ਪਿੰਡ ਦੇ ਵਿੱਚ ਕਿਉਂ ਹੈਗੇ ਜਾਂ ਕੈਲੇ ਬਾਂਦਰਾਂ ਦੇ ਵਿੱਚ ਕਿਉਂ ਹੈਗੇ ਆ, ਤਾਂ ਉਹ ਪੜਦਾਦਾ ਜੀ ਕਹਿੰਦੇ ਵੀ ਇਹ ਆਪਣੇ ਪਿੰਡ ਦੇ ਕੋਲ ਦੀ ਨਾ ਸਤਲੁਜ ਦਰਿਆ ਵਗਦਾ ਸੀਗਾ, ਅਤੇ ਉਹਦੀ ਅੱਜ ਇੱਕ ਨਿਸ਼ਾਨੀ ਵੀ ਹੈਗੀ ਹੈ। ਮੇਰਾ ਪਿੰਡ ਦਾ ਸਟੇਸ਼ਨ ਮੇਰੇ ਪਿੰਡ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਬਣਾਇਆ ਹੋਇਆ ਹੈਗਾ, ਤਾਂ ਉੱਥੇ ਇੱਕ ਮੱਟ ਬਣਿਆ ਹੋਇਆ ਹੈਗਾ, ਉਹਨੂੰ ਵੈਸੇ ਤਾਂ ਮੱਟ ਕਹਿੰਦੇ ਹੈਗੇ ਆ, ਪਰ ਇੱਕ ਉਹ ਪੁਰਾਣੇ ਅੰਗਰੇਜ਼ਾਂ ਵੇਲੇ ਦੀ ਇੱਕ ਬਿਲਡਿੰਗ ਬਣੀ ਹੋਈ ਹੈਗੀ ਹੈ, ਜਿਹਦੇ ਵਿੱਚ ਮਲਾਹ ਰੁਕਦੇ ਹੁੰਦੇ ਸੀਗੇ
0: ਜੀ,
1: ਉਹ ਜਿਹੜੀਆਂ ਕਿਸ਼ਤੀਆਂ ਚਲਾਉਂਦੇ ਸੀ ਨਾ ਦਰਿਆ ਦੇ ਵਿੱਚ ਲੋਕਾਂ ਨੂੰ ਲੰਘਣ ਟੱਪਣ ਲਈ ਜਾਂ ਕੋਈ ਰਾਸ਼ਨ ਪਹੁੰਚਾਉਣ ਦੇ ਲਈ, ਤਾਂ ਉਹ ਮਲਾਹ ਸੀਗੇ ਜਦੋਂ ਥੱਕ ਟੁੱਟ ਜਾਂਦੇ ਜਾਂ ਆਰਾਮ ਕਰਨਾ ਹੁੰਦਾ ਤਾਂ ਉਹ ਮੱਟ ਦੇ ਵਿੱਚ ਰੁਕਦੇ ਸੀ ਆ ਕੇ, ਅਤੇ ਉਹ ਮੱਟ ਮੇਰੇ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਹੈ। ਇਹ ਸਤਲੁਜ ਦੀ ਸਾਡੇ ਕੋਲ ਅੱਜ ਵੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ, ਜੋ ਲਿਸਾੜਾ ਨਾਲਾ ਮੇਰੇ ਪਿੰਡ ਵਿੱਚ ਦੀ ਜਿਹਨੂੰ ਸੇਮ ਨਾਲਾ ਵੀ ਕਹਿੰਦੇ ਗਏ, ਅੱਜ ਵੀ ਲੰਘਦਾ ਹੈਗਾ, ਬਹੁਤ ਵੱਡਾ ਸਾਡੀ ਪਿੰਡ ਦੀ ਜਿਹੜੀ ਰਕਵਾਸੀ ਜ਼ਮੀਨ ਸੀਗੀ ਉਹਦੇ ਵਿੱਚ ਵੀ ਆਈ ਹੈਗੀ ਹੈ,

0: ਲੁਧਿਆਣੇ ਦੇ ਕੋਲੋਂ ਜਿੱਥੋਂ ਪਹਾੜੀ ਏਰੀਆ ਪਿੱਛੇ ਤੋਂ ਖਤਮ ਹੋ ਜਾਂਦਾ, ਜਿੱਥੋਂ ਪਾਣੀ ਵਗਦਾ ਸੀਗਾ, ਤਾਂ ਉੱਥੋਂ ਉਹ ਪਿੰਡ ਸੀ ਕੋਈ ਲਸਾੜਾ ਪਿੰਡ ਦੱਸ ਰਹੇ ਵੀ ਉੱਥੋਂ ਇਹਦਾ ਨਾਮ ਚੱਲਿਆ ਸੀਗਾ, ਉੱਥੋਂ ਸ਼ੁਰੂਆਤ ਹੋਈ ਸੀਗੀ। ਜਿਹੜਾ ਅੱਜ ਵੀ ਸੇਮ ਦਾ ਪਾਣੀ ਜਿਹੜਾ ਨਿਕਲਣ ਵਾਸਤੇ ਆ ਕਿ ਰਾਜਸਥਾਨ ਨੂੰ ਇਹ ਕੱਢਿਆ ਗਿਆ ਹੈਗਾ, ਉਹ ਮੇਰੇ ਪਿੰਡ ਅੱਜ ਵੀ ਮੌਜੂਦ ਹੈਗਾ ਅਤੇ ਪਾਣੀ ਵੀ ਉਹਦੇ ਵਿੱਚ ਹੀ ਚੱਲਦਾ ਹੈਗਾ। ਇਹ ਵੀ ਕੁਛ ਚੀਜ਼ ਦੀ ਨਿਸ਼ਾਨੀ ਹੈਗੀ, ਉਸ ਦਰਿਆ ਦੀ ਨਿਸ਼ਾਨੀ ਹੈਗੀ ਹੈ, ਕਿਉਂਕਿ ਜਿੱਧਰ ਜਿਵੇਂ ਜਿਵੇਂ ਪਾਣੀ ਦਾ ਵਹਾਅ ਸੀਗਾ ਦਰਿਆ ਖਤਮ ਹੋ ਗਿਆ, ਤਾਂ ਉੱਥੋਂ ਦੀ ਉਹਨਾਂ ਨੇ ਇੱਕ ਛੋਟਾ ਕਰਕੇ ਉਸਨੂੰ ਉਹ ਨਾਲਾ ਬਣਾ ਦਿੱਤਾ ਗਿਆ।
1: ਜਗਸੀਰ ਸਿੰਘ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜ ਕੇ ਸਾਨੂੰ ਪਿੰਡ ਦੇ ਇੱਕ ਵੱਖਰੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਇਹੋ ਜਿਹੀ ਪਿੰਡ ਦੀ ਨਿਸ਼ਾਨੀ ਜਿਹੜੀ ਸਾਂਭ ਕੇ ਰੱਖਣ ਯੋਗ ਹੈ ਅਤੇ ਸਦੀਆਂ ਤੱਕ ਨੌਜਵਾਨਾਂ ਨੂੰ, ਨਵੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ, ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਸਹਾਈ ਹੋਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਜੁੜਨ ਲਈ।
0: ਧੰਨਵਾਦ ਜੀ ਬਹੁਤ।
1: ਸਰੋਤਿਓ, ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਇਸ ਸਮੇਂ ਆਪਣੇ ਨਾਲ ਪਿੰਡ ਸ਼ੇਰਗੜ੍ਹ ਤੋਂ ਸੁਰਿੰਦਰ ਸਿੰਘ ਢਿੱਲੋਂ ਹਾਜ਼ਰ ਨੇ। ਸੁਰਿੰਦਰ ਸਿੰਘ ਢਿੱਲੋਂ ਇਸ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੀ SMC ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਰਿੰਦਰ ਸਿੰਘ ਢਿੱਲੋਂ ਜੀ, ਸਾਨੂੰ ਦੱਸੋ ਇਸ ਪਿੰਡ ਦੇ ਸਕੂਲ ਬਾਰੇ।
2: ਦੇਖੋ ਜੀ, ਜਿਹੜਾ ਸਾਡਾ ਸਕੂਲ ਆ ਪਿੰਡ ਸ਼ੇਰਗੜ੍ਹ ਦਾ ਸਰਕਾਰੀ ਮਿਡਲ ਸਕੂਲ, ਇਹਦੇ ਵਿੱਚ ਜਿਹੜੇ ਬੱਚੇ ਆ ਉਹ ਬਹੁਤ ਵਧੀਆ ਪੜ੍ਹਾਈ ਕਰ ਰਹੇ ਹੈਗੇ, ਬਹੁਤ ਵਧੀਆ ਚੰਗੇ ਗਾਹਾਂ ਵੀ ਜਿਹੜੇ ਵੀ ਸਕੂਲਾਂ 'ਚ ਜਾ ਰਹੇ ਆ ਉੱਥੇ ਵੀ ਬਹੁਤ ਵਧੀਆ, ਟੀਚਰ ਵੀ ਕਹਿ ਰਹੇ ਆ ਕਿ ਬਹੁਤ ਵਧੀਆ ਪੜ੍ਹਾਈ, ਫਸਟ ਡਿਵੀਜ਼ਨ ਦੇ ਵਿੱਚ ਪਾਸ ਹੁੰਦੇ ਆ। ਬਾਕੀ ਸਾਡੇ ਜਿਹੜਾ ਸਕੂਲ ਸਟਾਫ ਆ ਨਾ ਉਹ ਬਹੁਤ ਵਧੀਆ, ਇੱਕ ਮਿਹਨਤੀ ਆ। ਬਾਕੀ ਜੋ ਸਾਡੇ SMC ਕਮੇਟੀ ਆ ਉਹ ਸਾਡੇ ਸਕੂਲ ਦਾ ਬਹੁਤ ਸਹਿਯੋਗ ਦੇ ਰਹੇ ਹੈਗੇ, ਟੀਚਰ ਜਿਹੜੇ ਹੈਗੇ ਆ ਅਤੇ SMC ਕਮੇਟੀ ਉਹ ਰਲ ਕੇ ਬਹੁਤ ਵਧੀਆ ਸਕੂਲ ਨੂੰ ਅੱਗੇ ਵਧਾ ਰਹੇ ਆ। ਬਿਲਡਿੰਗ ਬਹੁਤ ਸੋਹਣੀ ਬਣੀ ਆ, ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਹੈਗਾ, ਵਾਟਰ ਕੂਲਰ ਵਗੈਰਾ ਲੱਗਿਆ ਹੋਇਆ ਗਾ, ਅਤੇ ਬਾਕੀ 8ਵੀਂ ਤੱਕ ਦਾ ਸਕੂਲ ਆ ਸਾਡੇ। ਅਸੀਂ ਸਰਕਾਰ ਨੂੰ ਇੱਕ ਜ਼ਰੂਰ ਬੇਨਤੀ ਕਰਦੇ ਹਾਂਗੇ ਵੀ ਇਹ ਸਾਡਾ ਸਕੂਲ ਜੋ ਹੈ ਨਾ 8ਵੀਂ ਤੋਂ 10ਵੀਂ ਦਾ ਕੀਤਾ ਜਾਵੇ। ਅਸੀਂ ਵੀ ਚਾਹੁੰਦੇ ਹਾਂ ਵੀ ਜੇ ਸਕੂਲ 10ਵੀਂ ਦਾ ਹੋ ਜਾਵੇ ਤਾਂ ਬੱਚੇ ਸਾਡੇ ਹੋਰ ਵੀ ਇੱਥੇ ਸਕੂਲ ਦੇ ਵਿੱਚ ਦਾਖਲਾ ਲੈਣ, ਘੱਟ ਤੋਂ ਘੱਟ 100 ਪਲੱਸ ਹੋ ਜਾਣ ਬੱਚੇ।
1: ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਸਾਡੇ ਨਾਲ ਜੁੜੇ ਅਤੇ ਆਪਣੇ ਪਿੰਡ ਦੇ ਸਕੂਲ ਬਾਰੇ ਅਤੇ ਇੱਥੋਂ ਦੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਜੀ ਆਇਆਂ ਨੂੰ।
1: ਸਰੋਤਿਓ, ਮੇਰਾ ਪਿੰਡ ਪ੍ਰੋਗਰਾਮ ਨੂੰ ਰਿਕਾਰਡ ਕਰਦੇ ਹਾਂ। ਪਿੰਡ ਸ਼ੇਰਗੜ੍ਹ ਦੇ ਵਿੱਚੋਂ ਇੱਕ ਨਵੀਂ ਜੀ ਉਮਰ ਦਾ ਨੌਜਵਾਨ ਸਾਡੇ ਨੇੜੇ ਹੋ ਰਿਹਾ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਦੇ ਦੌਰਾਨ, ਜਿਹੜਾ ਕਿ ਪੂਰਾ ਸਜਿਆ ਫੱਬਿਆ ਤੇ ਚਿਹਰੇ ਦੇ ਉੱਪਰ ਨੂਰ ਹੈ। ਇਸ ਨੌਜਵਾਨ ਨਾਲ ਗੱਲਬਾਤ ਕਰਦੇ ਹਾਂ। ਪਿੰਡ ਸ਼ੇਰਗੜ੍ਹ ਦਾ ਇਹ ਨੌਜਵਾਨ ਕੀ ਕਹਿਣਾ ਚਾਹੁੰਦਾ ਹੈ? ਹਾਂਜੀ, ਕੀ ਨਾਮ ਹੈ ਤੁਹਾਡਾ?
3: ਹਾਂਜੀ, ਸਤਿ ਸ੍ਰੀ ਅਕਾਲ ਸਰ, ਮੇਰਾ ਨਾਮ ਲਵਪ੍ਰੀਤ ਸਿੰਘ।
1: ਲਵਪ੍ਰੀਤ ਸਿੰਘ, ਲਵਪ੍ਰੀਤ ਸਿੰਘ ਕੀ ਕਰਦੇ ਨੇ ਫਿਰ ਅੱਜ ਕੱਲ੍ਹ?
3: ਜੀ ਸਰ, ਮੈਂ ਗੁਰੂ ਕਾਸ਼ੀ ਯੂਨੀਵਰਸਿਟੀ ਮਿਊਜ਼ਿਕ ਦੀ MA ਕਰ ਰਿਹਾ।
1: ਤੁਸੀਂ ਵੱਖਰੇ ਜੇ ਇੱਕ ਵਿਸ਼ੇ ਦਾ ਚੁਣਾਵ ਕੀਤਾ, ਮਿਊਜ਼ਿਕ ਵਾਲੇ ਪਾਸੇ ਹੀ ਕਿਉਂ?
3: ਜੀ ਸਰ, ਸਭ ਦਾ ਅਲੱਗ ਅਲੱਗ ਸ਼ੌਂਕ ਹੁੰਦਾ ਹੈ। ਜਿੱਦਾਂ ਮੇਰੇ ਨਾਲ ਦੇ ਜਿਹੜੇ ਮੁੰਡੇ ਸੀ ਉਹਨਾਂ ਦਾ ਭਰਤੀ 'ਚ ਸ਼ੌਂਕ ਸੀ ਫੌਜੀ ਬਣੀਏ, ਉਹ ਫੌਜੀ ਭਰਤੀ ਹੋ ਗਏ, ਅਤੇ ਮੇਰਾ ਸ਼ੁਰੂ ਤੋਂ ਸ਼ੌਂਕ ਸੀਗਾ। ਮੈਨੂੰ ਬਚਪਨ ਤੋਂ ਟੀਚਰ ਵੀ ਹੱਲਾਸ਼ੇਰੀ ਦਿੰਦੇ ਸੀ ਵੀ ਕੁਛ ਨਾ ਕੁਛ ਸੁਣਾਊਗਾ ਬੇਟਾ ਨਾ ਇਹ, ਅਤੇ ਇਹ ਸ਼ੌਂਕ ਹੁਣ ਸੁਪਨੇ 'ਚ ਬਦਲ ਗਿਆ।
1: ਟੀਚਰ ਹੱਲਾਸ਼ੇਰੀ ਦਿੰਦੇ ਸੀ ਕਿ ਕੁਝ ਨਾ ਕੁਝ ਤੁਸੀਂ ਸੁਣਾਓਗੇ, ਅਤੇ ਸਾਨੂੰ ਵੀ ਤਾਂ ਫਿਰ ਇਹੀ ਆਸ਼ਾਵਾਂ ਨੇ। ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਅੱਜ ਸਾਨੂੰ ਕੀ ਸੁਣਾਉਣ ਜਾ ਰਹੇ ਹੋ?
3: ਹਾਂਜੀ ਸਰ, ਅੱਜ ਮੈਂ ਤੁਹਾਨੂੰ ਆਪਣੇ ਪੰਜਾਬ ਦੇ ਸੂਫੀ ਸਿੰਗਰ ਫਿਰੋਜ਼ ਖਾਨ ਜੀ, ਜਿਨ੍ਹਾਂ ਦਾ ਬੜਾ ਨਾਮ ਹੈ ਇਸ ਦੁਨੀਆਂ 'ਤੇ, ਉਹਨਾਂ ਦੇ ਮੈਂ ਤੁਹਾਨੂੰ ਛੋਟਾ ਜਿਹਾ ਗੀਤ ਸੁਣਾਵਾਂਗਾ, ਪਾਣੀ ਦੀਆਂ ਛੱਲਾਂ।

0: ਵਾਹ ਜੀ ਵਾਹ, ਬਹੁਤ ਸੁਰੀਲੇ ਹੋ ਤੁਸੀਂ ਤੇ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਆਪਣੇ ਖੇਤਰ ਦੇ ਵਿੱਚ। ਤੁਹਾਨੂੰ ਸੁਣਦਿਆਂ ਮਨ ਕਰਦਾ ਕਿ ਤੁਹਾਨੂੰ ਸੁਣੀ ਜਾਈਏ, ਤੇ ਮੇਰਾ ਮਨ ਕਰ ਰਿਹਾ ਕਿ ਕੁਝ ਨਾ ਕੁਝ ਹੋਰ ਵੀ ਤੁਸੀਂ ਸਾਨੂੰ ਜ਼ਰੂਰ ਸੁਣਾਓ।
1: ਹਾਂਜੀ ਸਰ, ਜਿੱਦਾਂ ਸਮਾਂ ਹੈ ਕਿ ਹਰੇਕ ਬੰਦਾ ਨਾ ਬਚਪਨ ਤੋਂ ਮਿਹਨਤ ਕਰਨੀ ਸ਼ੁਰੂ ਕਰਨ ਦਾ, ਸੋ ਰੀਜ਼ਨ ਸਭ ਦਾ ਇੱਕੋ ਹੀ ਹੈ ਕਿ ਪੇਟ ਭਰਨਾ ਹੁੰਦਾ ਸ਼ਾਮ ਨੂੰ, ਹੈ ਨਾ। ਤਿੰਨ ਟਾਈਮ ਦੀ ਜਿਹੜੀ ਰੋਟੀ ਆ ਉਹ ਹਰੇਕ ਨੂੰ ਨਸੀਬ ਹੋਣੀ ਬਹੁਤ ਜ਼ਰੂਰੀ ਹੈ, ਅਤੇ ਇਸ 'ਤੇ ਇੱਕ ਗੀਤ ਬਣਾਇਆ ਸੀ ਅਤੇ ਜੋ ਕਾਫੀ ਵਾਇਰਲ ਹੋਇਆ ਸੀ ਮੁੰਡੇ ਦਾ, ਨਾਮ ਤਾਂ ਮੈਂ ਸਿੰਗਰ ਦਾ ਭੁੱਲ ਚੁੱਕਿਆ, ਅਤੇ ਉਹ ਗੀਤ ਬੜਾ ਫੇਮਸ ਸੀ ਅਤੇ ਮੈਨੂੰ ਬੜਾ ਅੱਛਾ ਲੱਗਦਾ, ਅਤੇ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ।
0: ਜੀ ਜੀ।

0: ਪ੍ਰੋਗਰਾਮ ਪਿੰਡ ਸ਼ੇਰਗੜ੍ਹ ਤੋਂ। ਇਸ ਪ੍ਰੋਗਰਾਮ ਨੂੰ ਰਿਕਾਰਡ ਕਰਦਿਆਂ ਇੱਕ ਹੋਰ ਨੌਜਵਾਨ ਹੈ ਜਿਹੜਾ ਉਹ ਪੈਰ ਜਾਂ ਅੱਗੇ ਨੂੰ ਵਧਾਉਂਦੇ ਹੋਏ ਸਾਡੇ ਨੇੜੇ ਨੇੜੇ ਹੋ ਰਿਹਾ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੌਣ ਨੌਜਵਾਨ ਹੈ ਅਤੇ ਕੀ ਕਹਿਣਾ ਚਾਹੁੰਦੇ ਆ। ਕੀ ਨਾਮ ਹੈ ਬਾਈ ਜੀ ਆਪਣਾ?
1: ਸਰ ਜੀ, ਪਹਿਲਾਂ ਤਾਂ ਜੀ ਮੈਂ ਸਮੁੱਚੀ ਟੀਮ ਦਾ ਥੋੜ੍ਹੀ ਜਿਹੀ FM ਦੇ ਧੰਨਵਾਦ ਕਰਦਾ ਜੀ। ਹਰਜੀਤ ਸਿੰਘ ਮਾੜੀ ਜੀ, ਉਹਨਾਂ ਦੀ ਪੂਰੀ ਟੀਮ ਦਾ ਜੀ, ਅਤੇ ਬਲਜੀਤ ਸ਼ਰਮਾ ਦਾ ਜੀ, ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਜੀ ਸਾਡੇ ਜੀ ਆਪਦੇ ਰੁਝੇਵੇਂ ਦੇ ਵਿੱਚੋਂ ਟਾਈਮ ਕੱਢ ਕੇ ਜੀ ਸਾਡੇ ਪਿੰਡ ਪਹੁੰਚ ਕੇ ਰਿਕਾਰਡਿੰਗ ਕੀਤੀ ਜੀ। ਮੇਰਾ ਨਾਮ ਲਛਮਣ ਸਿੰਘ ਹੈ ਜੀ।
0: ਲਛਮਣ ਸਿੰਘ ਜੀ, ਤੁਸੀਂ ਮੇਰਾ ਵੀ ਨਾਮ ਲਿਆ ਅਤੇ ਬਲਜੀਤ ਸ਼ਰਮਾ ਜੀ ਦਾ ਵੀ ਨਾਮ ਲਿਆ, ਤਾਂ ਇਸ ਤੋਂ ਮੈਨੂੰ ਪੱਕਾ ਹੋ ਗਿਆ ਕਿ ਤੁਸੀਂ ਸਾਡੇ ਰੇਡੀਓ ਦੇ ਪੱਕੇ ਸਰੋਤਾ ਲੱਗਦੇ ਹੋ।
1: ਜੀ ਜੀ ਸਰ, ਸਾਡੇ ਵਾਸਤੇ ਤਾਂ ਜੀ ਮੈਂ ਸਿਲਾਈ ਦਾ ਕੰਮ ਕਰਦਾ ਜੀ, ਸਾਡੇ ਵਾਸਤੇ ਥੋੜ੍ਹੇ ਪ੍ਰੋਗਰਾਮ ਇੱਕ ਟੋਨਿਕ ਦਾ ਕੰਮ ਕਰਦੇ ਹਾਂ ਜੀ, ਕਿਉਂਕਿ ਅਸੀਂ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਥੋੜ੍ਹਾ ਰੇਡੀਓ ਸੁਣਦਾ ਅਤੇ ਨਾਲੇ ਆਪਦਾ ਮਸਤੀ ਨਾਲ ਕੰਮ ਕਰਦੇ ਹਾਂ ਜੀ।
0: ਵਾਹ ਜੀ ਵਾਹ। ਲਛਮਣ ਸਿੰਘ ਜੀ, ਜਦੋਂ ਸਾਨੂੰ ਕੋਈ ਆਪਣੇ ਰੇਡੀਓ ਦਾ ਸਰੋਤਾ ਮਿਲ ਜਾਂਦਾ ਨਾ, ਸਾਨੂੰ ਉਵੇਂ ਚਾਅ ਚੜ੍ਹ ਜਾਂਦਾ ਜਿਵੇਂ ਬਾਹਰਲੇ ਦੇਸ਼ 'ਚ ਗਏ ਹੋਏ ਨੂੰ ਕਿਸੇ ਨੂੰ ਆਪਣੇ ਪਿੰਡ ਦਾ ਬੰਦਾ ਮਿਲ ਜੇ, ਅਤੇ ਬਹੁਤ ਖੁਸ਼ੀ ਹੁੰਦੀ ਹੈ। ਅਤੇ ਕਿਵੇਂ ਲੱਗਦਾ ਫਿਰ ਰੇਡੀਓ FM ਬਠਿੰਡਾ?
1: ਸਰ ਜੀ, ਬਹੁਤ ਜ਼ਿਆਦਾ ਵਧੀਆ ਲੱਗਦਾ ਜੀ, ਕਿਉਂਕਿ ਸਾਡੇ ਵਾਸਤੇ ਤਾਂ ਇਹ ਬਹੁਤ ਵਧੀਆ ਜੀ, ਕਿਉਂਕਿ ਅਸੀਂ ਨਾਲੇ ਤਾਂ ਆਪਦਾ ਕੰਮ ਕਰੀ ਜਾਂਦੇ ਜੀ, ਨਾਲੇ ਸਾਡਾ ਦਿਲ ਲੱਗਿਆ ਰਹਿੰਦਾ ਜੀ।
0: ਕਿੰਨਾ ਟਾਈਮ ਹੋ ਗਿਆ ਰੇਡੀਓ ਸੁਣਦਿਆਂ?
1: ਸਰ ਜੀ, ਮੇਰੇ ਫਾਦਰ ਸਾਹਿਬ ਸੁਣਦੇ ਹੁੰਦੇ ਸੀਗੇ ਜੀ, ਮੇਰੀ 76 ਦੀ ਉਹ ਹੈ ਜੀ ਉਮਰ
0: ਜੀ,
1: 1976 ਦੀ, ਯਾਨੀ ਕਿ 50 ਹੋਣ ਵਾਲੀ ਹੋਊਗੀ
0: ਜੀ,
1: 4/10/76 ਚ ਜੀ ਮੇਰੀ ਮਤਲਬ 50 ਸਾਲ ਦੀ ਉਮਰ ਹੋਜੂਗੀ, ਅਤੇ ਮੈਂ ਉਦੋਂ ਤੋਂ ਸੁਣਦਾ ਆਉਣਾ ਜੀ। ਹੁਣ ਮੇਰੇ ਕੋਲ ਰੇਡੀਓ ਆ ਜੀ, ਮੈਂ ਰੇਡੀਓ ਸੁਣਦਾ ਨਾਲੇ ਕੰਮ ਕਰਦਾ ਜੀ।
0: ਲਛਮਣ ਸਿੰਘ ਜੀ, ਪੁਰਾਣੇ ਸਰੋਤੇ ਹੋ, ਲੰਬੇ ਸਮੇਂ ਤੋਂ ਰੇਡੀਓ ਸੁਣ ਰਹੇ ਹੋ, ਫਿਰ ਕਿਹੜੇ ਕਿਹੜੇ ਪ੍ਰੋਗਰਾਮ ਆ ਸਾਡੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਆ?
1: ਮੈਂ ਸੱਜਰੀ ਸਵੇਰ ਸੁਣਦਾ ਜੀ, ਸ਼ਾਮ ਸਵਾਨੀ ਵੀ ਸ਼ਾਮ ਨੂੰ ਵੀ ਸੁਣਦਾ ਜੀ, ਭੈਣਾਂ ਵਾਲੇ ਪ੍ਰੋਗਰਾਮ ਜੀ, ਤਕਰੀਬਨ ਸਾਰੇ ਪ੍ਰੋਗਰਾਮ ਜੀ, ਅਤੇ ਆਪਣੇ ਜਿਹੜਾ ਪ੍ਰੋਗਰਾਮ ਆ ਸਵਾਲ ਜਵਾਬ ਹੈ, ਉਹਦੇ 'ਚ ਵੀ ਤਾਂ ਮੈਂ ਹਿੱਸਾ ਵੀ ਲਿਆ ਜੀ, ਇੱਕ ਦੋ ਪ੍ਰੋਗਰਾਮ 'ਚ, ਮਤਲਬ ਇੱਕ ਦੋ ਕੁਐਸਚਨ ਦੱਸ ਵੀ ਦੂਸਰੇ 'ਤੇ ਜਾ ਕੇ ਜੀ ਮਤਲਬ ਨਹੀਂ ਦੱਸਿਆ ਗਿਆ ਜੀ।
0: ਲਛਮਣ ਸਿੰਘ ਜੀ, ਤੁਸੀਂ ਮੈਨੂੰ ਨਾਮ ਲੈ ਕੇ ਬੁਲਾਇਆ ਅਤੇ ਮੈਂ ਤਾਂ ਤੁਹਾਡੇ ਨਾਲ ਕੋਈ ਵਾਕਫੀਅਤ ਪਹਿਲਾਂ ਕੀਤੀ ਹੋਈ ਨਹੀਂ, ਮੈਨੂੰ ਕਿਵੇਂ ਪਹਿਚਾਣ ਲਿਆ ਤੁਸੀਂ?
1: ਸਰ ਜੀ, ਤੁਹਾਡੀ ਆਵਾਜ਼ ਤਾਂ ਸੁਣਦੇ ਰਹਿੰਦੇ ਜੀ, ਪਰ ਅੱਜ ਤੁਹਾਡੇ ਨਾਲ ਰੂਹ ਦੀ ਵਾਕਫੀ ਹੋ ਗਈ ਅਤੇ ਬਹੁਤ ਵਧੀਆ ਲੱਗਿਆ ਜੀ, ਤੁਸੀਂ ਬਹੁਤ ਪਿਆਰੇ ਇਨਸਾਨ ਆ ਜੀ, ਪਰ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਗਦਗਦ ਕਰ ਗਈ ਰੂਹ।
0: ਜੇ ਕੋਈ ਇੱਕੋ ਵੱਖਰਾ ਪ੍ਰੋਗਰਾਮ ਤੁਹਾਡੇ ਤੋਂ ਪੁੱਛਣਾ ਚਾਹਾਂ, ਕੋਈ ਇਹੋ ਜਿਹਾ ਪ੍ਰੋਗਰਾਮ ਜਿਹੜਾ ਤੁਹਾਡੇ ਮਨ ਨੂੰ ਸਭ ਤੋਂ ਜ਼ਿਆਦਾ ਭਾਉਂਦਾ?
1: ਸਭ ਤੋਂ ਬੈਸਟ ਆ ਜੀ ਸੁਰਲੀਆਂ ਜੀ, ਅਤੇ ਖੁਣ ਚਰਚਾ ਜਾਈ, ਜਿਹਦੇ ਵਿੱਚ ਸਾਨੂੰ ਬਹੁਤ ਸੇਧ ਮਿਲਦੀ ਹੈ ਜੀ, ਕਿਉਂਕਿ ਖੇਤੀਬਾੜੀ ਦੇ ਪ੍ਰੋਗਰਾਮ ਵੀ ਤੁਸੀਂ ਦੱਸਦੇ ਹਾਂ ਜੀ, ਸਿਹਤ ਵਿਭਾਗ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਸਾਨੂੰ, ਅਤੇ ਬਲਜੀਤ ਸ਼ਰਮਾ ਜੀ ਦਾ ਤਾਂ ਕਹਿਣਾ ਹੀ ਕੀ ਹੈ ਜੀ, ਵੀ ਬੋ ਭੂਆ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਜੀ, ਅਤੇ ਬਾਕੀ ਸਾਰੀਆਂ ਭੈਣਾਂ ਬਾਰੇ ਤਾਂ ਜੀ ਮੈਨੂੰ ਇੱਕ ਇੱਕ ਦੀ ਆਵਾਜ਼ ਜੀ ਪੂਰੀ, ਜਦੋਂ ਪਹਿਲਾਂ ਚੱਲਦੇ ਆ ਜੀ ਤੜਕੇ, ਮੈਂ ਪਹਿਲਾਂ ਸੁਣਦਾ ਰੇਡੀਓ ਖੋਲਦਾ, ਇੱਕ ਇੱਕ ਭੈਣ ਦੀ ਆਵਾਜ਼ ਦੀ ਮੈਨੂੰ ਇੱਕ ਪਤਾ ਜੀ, ਅੱਜ ਦੀ ਤੁਹਾਡੇ ਨਾਲ ਤਾਂ ਜੀ ਮਿਲ ਕੇ ਜੀ ਬਹੁਤ ਖੁਸ਼ੀ ਮਿਲੀ ਜੀ।
0: ਚਲੋ, ਰੇਡੀਓ ਦੇ ਸਰੋਤਾ ਦੇ ਤੌਰ 'ਤੇ ਤੁਹਾਡੇ ਨਾਲ ਗੱਲਬਾਤ ਹੋ ਗਈ, ਹੋਰ ਕੋਈ ਗੱਲ ਕਰਨਾ ਚਾਹੁੰਦੇ ਹੋ ਮੇਰਾ?

0: ਹੋਰ ਜੀ ਸਾਡੇ ਨਗਰ ਦੇ ਵਿੱਚ ਲੋਕ ਜਿੰਨੇ ਵੀ ਹੈਗੇ ਜੀ ਸਾਰੇ ਧਰਮਾਂ ਦੇ ਲੋਕ ਰਹਿੰਦੇ ਜੀ, ਬਹੁਤ ਪਿਆਰ ਅਤੇ ਸਤਿਕਾਰ ਨਾਲ ਰਹਿੰਦੇ ਜੀ। ਦੁੱਖ ਤਕਲੀਫ ਦੇ ਵਿੱਚ ਸਾਡੇ ਲੋਕ ਜੀ ਸਾਰੇ ਇੱਕ ਦੂਜੇ ਨਾਲ ਜੁੜ ਕੇ ਰਹਿੰਦੇ ਜੀ। ਸਾਡੇ ਚਾਰ ਮਤਲਬ ਸਥਾਨ ਹੈ ਜੀ, ਧਰਮ ਸਥਾਨ ਗੁਰੂ ਘਰ ਹੈ ਜੀ, ਬਾਬਾ ਡੇਰਾ ਜੀਤਾ ਜੀ ਹੈ ਜੀ, ਬਾਬਾ ਕਲਰ ਪੱਟ ਜੀ ਹੈ ਜੀ, ਇੱਕ ਮਾਤਾ ਦਾ ਮੰਦਰ ਹੈ ਜੀ। ਰੇਲਵੇ ਸਟੇਸ਼ਨ 'ਤੇ ਸਾਡੇ ਲੋਕ ਜੀ ਸੇਵਾ ਕਰਦੇ ਆ ਬਹੁਤ ਜ਼ਿਆਦਾ, ਪਾਣੀ ਦੀ ਹੁਣ ਜਿੰਨਾ ਚਿਰ ਗਰਮੀ ਚੱਲੂਗੀ ਪਾਣੀ ਪਿਆਉਣਗੇ ਜੀ।
1: ਲਕਸ਼ਮਣ ਸਿੰਘ ਜੀ, ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ, ਰਣਜੀਤ ਮਾੜੀ ਜੀ, ਧੰਨਵਾਦ, ਸ਼ੁਕਰੀਆ ਜੀ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਇਸ ਵੇਲੇ 5:20 ਹੋਏ ਨੇ। ਵੇਲਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦਿਓ

ਸਰੋਤਿਓ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਲੈ ਕੇ ਤਮਾਮ ਸਰੋਤਿਆਂ ਦੇ ਨਾਲ ਇਸ ਵੇਲੇ ਜਗਤਾਰ ਕਬੂਲ ਕਰੋ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਆਦਾਬ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਅੱਜ ਤੁਸੀਂ ਸੁਣੋਗੇ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਇਸ ਪ੍ਰੋਗਰਾਮ ਦਾ ਭਾਗ ਦੂਜਾ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਮਮਤਾ ਅਰੋੜਾ ਦੇ

ਸਾਡੇ ਸਿਰਾਂ ਦੇ ਤਾਜ, ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੂਹ ਦੇ ਨੇੜੇ ਵੱਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰੇ ਤੇ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਹਮੇਸ਼ਾ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਰਹਿੰਦਾ ਹੈ। ਤੇ ਦੋਸਤੋ, ਅੱਜ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਨਾਲ ਅੱਜ ਇੱਕ ਵਿਸ਼ੇਸ਼ ਰੇਡੀਓ ਸੀਰੀਜ਼ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਮੇਰੀ ਸਤਿਕਾਰਿਤ ਵੀਰ ਸਤਪਾਲ ਬਰਾੜ ਜੀ, ਮੈਡਮ ਮਮਤਾ ਅਰੋੜਾ ਜੀ। ਆਪ ਜੀ ਦੀ ਖਿਦਮਤ ਦੇ ਵਿੱਚ ਇਸ ਵਿਸ਼ੇਸ਼ ਰੇਡੀਓ ਸੀਰੀਜ਼ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ।

ਕੋਈ ਅਜਿਹਾ ਨਾਮ ਜਿਸ ਦਾ ਜ਼ਿਕਰ ਆਵੇ ਤੇ ਦਿਲ ਚੁੱਪ ਹੋ ਜਾਵੇ। ਦੋਸਤੋ, ਅਸੀਂ ਵੇਖਿਆ ਕਿਵੇਂ ਇੱਕ ਅਧੂਰੀ ਮੁਹੱਬਤ ਇੱਕ ਸ਼ਾਇਰ ਦੇ ਅੰਦਰ

ਸਦੀਵੀ ਦਰਦ ਬਣ ਕੇ ਵਸ ਗਈ। ਦੋਸਤੋ, ਹੁਣ ਅਸੀਂ ਗੱਲ ਕਰਾਂਗੇ ਉਸ ਕਵਿਤਾ ਦੀ ਜਿਸ ਨੇ ਸ਼ਿਵ ਨੂੰ ਹਰ ਦਿਲ ਤੱਕ ਪਹੁੰਚਾਇਆ। ਇੱਕ ਕੁੜੀ ਜਿਹਦਾ ਨਾਮ ਮੁਹੱਬਤ। ਦੋਸਤੋ, ਕਈ ਵਾਰ ਮੁਹੱਬਤ ਮਿਲਦੀ ਨਹੀਂ, ਸਿਰਫ ਕਵਿਤਾ ਬਣ ਜਾਂਦੀ ਹੈ। ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ, ਤੇ ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ, ਆਪਣੇ ਰੇਡੀਓ ਦੋਸਤਾਂ ਬਲਜੀਤ ਸ਼ਰਮਾ, ਸਤਪਾਲ ਬਰਾੜ ਤੇ ਮਮਤਾ ਅਰੋੜਾ ਜੀ ਦੇ ਨਾਲ। ਦੋਸਤੋ, ਅਸੀਂ ਗੱਲਾਂ ਬਾਤਾਂ ਕੀਤੀਆਂ ਮੈਣਾ ਦੀਆਂ, ਉਸ ਅਧੂਰੀ ਮੁਹੱਬਤ ਦੀਆਂ ਜਿਸ ਨੇ ਸ਼ਿਵ ਦੇ ਅੰਦਰ ਦਰਦ ਦਾ ਸਮੁੰਦਰ ਭਰ ਦਿੱਤਾ। ਇੱਕ ਕੁੜੀ ਜਿਹਦਾ ਨਾਮ ਮੁਹੱਬਤ ਸੀ, ਗੁੰਮ ਹੈ, ਗੁੰਮ ਹੈ, ਗੁੰਮ ਹੈ। ਦੋਸਤੋ, ਇਹ ਕਵਿਤਾ ਲਿਖੀ ਕਿਵੇਂ ਗਈ? ਕਹਿੰਦੇ ਨੇ ਕਿ ਜਦ ਸ਼ਿਵ ਇਹ ਕਵਿਤਾ ਲਿਖ ਰਿਹਾ ਸੀ, ਉਸ ਦੀ ਰੂਹ ਬਹੁਤ ਟੁੱਟੀ ਹੋਈ ਸੀ। ਉਸਨੇ ਮੁਹੱਬਤ ਨੂੰ ਕਿਸੇ ਇਨਸਾਨ ਵਾਂਗ ਨਹੀਂ, ਇੱਕ ਰੂਹ ਵਾਂਗ ਮਹਿਸੂਸ ਕੀਤਾ। ਇਸ ਕਵਿਤਾ ਵਿੱਚ ਕੋਈ ਇੱਕ ਕੁੜੀ ਨਹੀਂ ਸੀ, ਉਹ ਹਰ ਚੀਜ਼ ਸੀ ਜੋ ਇਨਸਾਨ ਗਵਾ ਬੈਠਦਾ ਏ। ਦੋਸਤੋ, ਇਹ ਕਵਿਤਾ ਅਸਲ ਵਿੱਚ ਲੌਸ ਬਾਰੇ ਹੈ। ਖੋਈ ਹੋਈ ਮੁਹੱਬਤ, ਖੋਇਆ ਹੋਇਆ ਸਮਾਂ, ਖੋਇਆ ਹੋਇਆ ਆਪਣਾਪਣ। ਅਤੇ ਇਸ ਲਈ ਹਰ ਇਨਸਾਨ ਨੂੰ ਲੱਗਦਾ ਏ ਕਿ ਇਹ ਕਵਿਤਾ ਉਸ ਦੀ ਆਪਣੀ ਕਹਾਣੀ ਹੈ।

ਵੱਡੀ ਖੂਬੀ ਇਹ ਸੀ ਕਿ ਉਹ ਔਖੇ ਸ਼ਬਦ ਨਹੀਂ ਲਿਖਦਾ ਸੀ। ਸਧਾਰਨ ਪੰਜਾਬੀ ਪਰ ਅੰਦਰੋਂ ਸਿੱਧੀ ਰੂਹ ਚ ਉਤਰਦੀ ਉਸ ਦੀ ਕਵਿਤਾ। ਉਹਦਾ ਹੱਸਣਾ ਫੁੱਲਾਂ ਵਰਗਾ, ਉਹਦਾ ਹੱਸਣਾ ਫੁੱਲਾਂ ਵਰਗਾ, ਰੋਣਾ ਵਰਗਾ ਸੀ ਮੀਹਾਂ ਦੇ, ਰੋਣਾ ਵਰਗਾ ਸੀ ਮੀਹਾਂ ਦੇ। ਦੋਸਤੋ, ਇਹੀ ਤਾਂ ਜਾਦੂ ਸੀ ਸ਼ਿਵ ਦਾ। ਉਹ ਮੁਹੱਬਤ ਨੂੰ ਫਿਲਮਾਂ ਵਾਲਾ ਖੁਆਬ ਨਹੀਂ ਬਣਾਉਂਦਾ ਸੀ, ਉਹ ਉਸ ਨੂੰ ਜ਼ਿੰਦਗੀ ਦਾ ਦਰਦ ਬਣਾ ਕੇ ਲਿਖਦਾ ਸੀ।

ਦੋਸਤੋ ਗੱਲ ਕਰਦੇ ਆ ਉਸ ਸਮੇਂ ਦੀ ਜਦੋਂ ਪੰਜਾਬ ਨੇ ਪਹਿਲੀ ਵਾਰ ਸ਼ਿਵ ਨੂੰ ਮਹਿਸੂਸ ਕੀਤਾ। ਜਦ ਸ਼ਿਵ ਇਹ ਕਵਿਤਾ ਮੁਸ਼ਾਇਰਿਆਂ ਵਿੱਚ ਪੜ੍ਹਦਾ ਸੀ ਲੋਕ ਚੁੱਪ ਹੋ ਜਾਂਦੇ, ਕਈਆਂ ਦੀਆਂ ਅੱਖਾਂ ਭਰ ਆਉਂਦੀਆਂ, ਕਈ ਲੋਕ ਸਿਰ ਝੁਕਾ ਲੈਂਦੇ। ਦੋਸਤੋ ਉਸ ਦੀ ਆਵਾਜ਼ ਵਿੱਚ ਇੰਨਾ ਦਰਦ ਹੁੰਦਾ ਸੀ ਜਿਵੇਂ ਉਹ ਹਰ ਸ਼ਬਦ ਆਪਣੇ ਦਿਲ ਵਿੱਚੋਂ ਕੱਢ ਕੇ ਪੜ੍ਹ ਰਿਹਾ ਹੋਵੇ। ਦੋਸਤੋ ਮੁਹੱਬਤ ਸ਼ਿਵ ਲਈ ਸਿਰਫ ਮਿਲਾਪ ਨਹੀਂ ਸੀ, ਉਸ ਲਈ ਮੁਹੱਬਤ ਦਾ ਅਸਲ ਰੰਗ ਵਿਛੋੜਾ ਸੀ। ਉਹ ਮੰਨਦਾ ਸੀ ਕਿ ਜੋ ਮੁਹੱਬਤ ਅੰਦਰ ਦਰਦ ਨਾ ਜਗਾਏ ਉਹ ਸਿਰਫ ਖਾਹਿਸ਼ ਹੈ, ਇਬਾਦਤ ਨਹੀਂ।

ਸ਼ਿਵ ਨੂੰ ਪੜ੍ਹਾਈ ਤੋਂ ਵੱਧ ਕਵਿਤਾ ਨਾਲ ਲਗਾ ਸੀ। ਕਹਿੰਦੇ ਨੇ ਕਿ ਸ਼ਿਵ ਕਲਾਸਾਂ ਘੱਟ ਲਗਾਉਂਦਾ ਸੀ ਪਰ ਕਵਿਤਾ ਬਹੁਤ ਲਿਖਦਾ ਸੀ।

ਉਸ ਦੀ ਡਾਇਰੀ ਸ਼ਬਦਾਂ ਨਾਲ ਹੀ ਭਰੀ ਰਹਿੰਦੀ। ਉਸ ਦੇ ਦੋਸਤ ਕਹਿੰਦੇ ਸਨ ਸ਼ਿਵ ਜਦ ਦੀ ਕਵਿਤਾ ਪੜ੍ਹਦਾ ਤਾਂ ਲੱਗਦਾ ਸੀ ਉਹ ਜੀ ਨਹੀਂ ਰਿਹਾ, ਸੜ ਰਿਹਾ ਏ। ਮੈਂ ਇੱਕ ਦਰਦ ਨੂੰ ਲਫ਼ਜ਼ ਬਣਾਇਆ, ਮੈਂ ਇੱਕ ਦਰਦ ਨੂੰ ਲਫ਼ਜ਼ ਬਣਾਇਆ ਤੇ ਲਫ਼ਜ਼ਾਂ ਨੂੰ ਜ਼ਿੰਦਗੀ।

ਦੋਸਤੋ, ਸ਼ਿਵ ਦਾ ਸੁਭਾਅ ਬਹੁਤ ਅਲੱਗ ਸੀ। ਉਹ ਰਿਵਾਜ਼ਾਂ ਨੂੰ ਸਵਾਲ ਕਰਦਾ ਸੀ। ਸਮਾਜ ਦੇ ਬਣਾਏ ਨਿਯਮ ਉਸ ਨੂੰ ਕਈ ਵਾਰ ਕੈਦ ਵਰਗੇ ਲੱਗਦੇ। ਉਸ ਨੂੰ ਨਾ ਦਿਖਾਵਾ ਪਸੰਦ ਸੀ, ਨਾ ਝੂਠੀ ਸ਼ਰਾਫਤ। ਸ਼ਾਇਦ ਇਸੇ ਲਈ ਉਸ ਦੀ ਕਵਿਤਾ ਵਿੱਚ ਇੰਨੀ

ਉਹ ਲੋਕਾਂ ਨੂੰ ਖੁਸ਼ ਕਰਨ ਲਈ ਨਹੀਂ ਲਿਖਦਾ ਸੀ, ਉਹ ਆਪਣੇ ਅੰਦਰ ਦਾ ਸੱਚ ਲਿਖਦਾ ਸੀ। ਸਿਵਲ ਇੰਜੀਨੀਅਰਿੰਗ ਤੇ ਸ਼ਿਵ ਦਾ ਅਧੂਰਾ ਸਫ਼ਰ। ਇੱਕ ਸਮਾਂ ਆਇਆ ਦੋਸਤੋ ਜਦੋਂ ਸ਼ਿਵ ਨੇ ਸਿਵਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ, ਪਰ ਕੁਝ ਹੀ ਸਮੇਂ ਬਾਅਦ ਉਹ ਪੜ੍ਹਾਈ ਛੱਡ ਬੈਠਾ, ਕਿਉਂਕਿ ਉਸਦਾ ਦਿਲ ਨੌਕਰੀ ਜਾਂ ਡਿਗਰੀ ਵਿੱਚ ਨਹੀਂ ਸੀ, ਉਸਦਾ ਦਿਲ ਸਿਰਫ ਕਵਿਤਾ ਵਿੱਚ ਸੀ।

ਲੋਕ ਕੈਰੀਅਰ ਬਣਾਉਂਦੇ ਨੇ, ਕੁਝ ਲੋਕ ਕੈਰੀਅਰ ਬਣਾਉਂਦੇ ਨੇ ਤੇ ਕੁਝ ਆਪਣੀ ਰੂਹ ਦੀ ਆਵਾਜ਼ ਸੁਣਦੇ ਨੇ। ਸ਼ਿਵ ਦੀ ਜਵਾਨੀ ਦੋਸਤੋ ਬਹੁਤ ਬੇਚੈਨ ਸੀ। ਉਹ ਕਦੇ ਲੰਮਾ ਸਮਾਂ ਇੱਕ ਥਾਂ ਟਿਕ ਨਹੀਂ ਸਕਿਆ। ਉਸ ਦੇ ਅੰਦਰ ਹਮੇਸ਼ਾ ਕੋਈ ਨਾ ਕੋਈ ਤੂਫਾਨ ਚੱਲਦਾ ਰਹਿੰਦਾ ਸੀ। ਕਈ ਵਾਰ ਦੋਸਤਾਂ ਵਿੱਚ ਬੈਠ ਕੇ ਵੀ ਚੁੱਪ ਰਹਿੰਦਾ, ਕਈ ਵਾਰ ਉਹ ਰਾਤਾਂ ਨੂੰ ਇਕੱਲਾ ਤੁਰਦਾ ਰਹਿੰਦਾ।

ਬਣਾਏ ਨੇ। ਅਸੀਂ ਦਰਦਾਂ ਦੇ ਦਰਿਆ ਅੰਦਰ ਡੁੱਬ ਕੇ ਗੀਤ ਬਣਾਏ ਨੇ। ਦੋਸਤੋ, ਸ਼ਿਵ ਦੇ ਅੰਦਰ ਦਾ ਕਵੀ ਪੂਰੀ ਤਰ੍ਹਾਂ ਜਾਗ ਚੁੱਕਿਆ ਸੀ। ਮੁਸ਼ਾਇਰਿਆਂ ਵਿੱਚ ਉਸਦਾ ਨਾਮ ਲਿਆ ਜਾਣ ਲੱਗਾ, ਲੋਕ ਉਸ ਦੀ ਕਵਿਤਾ ਸੁਣਨ ਆਉਣ ਲੱਗੇ ਤੇ ਹੌਲੀ ਹੌਲੀ ਇੱਕ ਨਵਾਂ ਸਿਤਾਰਾ ਪੰਜਾਬੀ ਸਾਹਿਤ ਦੇ ਆਸਮਾਨ ਤੇ ਚੜ ਰਿਹਾ ਸੀ।

ਦੋਸਤੋ, ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਆਉਂਦਾ ਏ ਜਦੋਂ ਦਿਲ ਦੁਨੀਆਂ ਦੇ ਰਸਤੇ ਛੱਡ ਕੇ ਆਪਣੀ ਰੂਹ ਦਾ ਰਸਤਾ ਚੁਣਨਾ ਚਾਹੁੰਦਾ ਏ। ਸ਼ਿਵ ਨੇ ਉਹੀ ਕੀਤਾ ਸੀ। ਦੋਸਤੋ, ਸ਼ਿਵ ਨੂੰ ਬਿਰਹਾ ਦਾ ਸੁਲਤਾਨ ਕਿਉਂ ਕਿਹਾ ਜਾਂਦਾ ਏ? ਕਿਸੇ ਵੀ ਕਵੀ ਬਾਰੇ ਚਰਚਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਏ ਉਹਨਾਂ ਨੂੰ ਉਹਨਾਂ ਵਿਲੱਖਣ ਗੁਣਾਂ ਦੁਆਰਾ

ਕਵਿਤਾ ਪਛਾਨਣਾ ਜੋ ਉਹਨਾਂ ਦੀ ਕਵਿਤਾ ਨੂੰ ਦੂਜਿਆਂ ਤੋਂ ਵੱਖਰਾ ਕਰਦੇ ਨੇ। ਹਾਲਾਂਕਿ ਇਹ ਪਹੁੰਚ ਦੋਸਤੋ ਅਪਮਾਨਜਨਕ ਤੋਂ ਘੱਟ ਨਹੀਂ, ਇਹ ਜ਼ਿਆਦਾਤਰ ਕਵੀਆਂ ਦਾ ਅਧਿਐਨ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ। ਰੋਮਾਂਸਵਾਦ ਸੱਭਿਆਚਾਰ ਅਤੇ ਪਰੰਪਰਾ ਦੀ ਇੱਕ ਅਸਧਾਰਨ ਸਮਝ ਅਤੇ ਉਹਨਾਂ ਦੀਆਂ ਰਚਨਾ

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਨਿਰਮਿਤ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਵਾਈ ਗਈ ਹੈ। ਤਾਮਿਲਨਾਡੂ ਦੇ ਪੇਰੀਏਪੱਲਮ ਵਿਚ ਇਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਸਮੇਤ ਦੁਨੀਆ ਭਰ ਵਿਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਅਮਰੀਕਾ ਤੇ ਇਰਾਨ ਵਿਚਕਾਰ ਅੰਤਰਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟਾਕ ਵਿਚ ਗੱਲਬਾਤ ਸ਼ੁਰੂ ਹੋ ਗਈ ਹੈ ਤੇ ਹਾਕੀ ਵਿਚ ਭਾਰਤ ਨੇ ਅੱਜ ਆਕਲੈਂਡ ਵਿਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਤੇ ਬੋਲਦੇ ਉਨ੍ਹਾਂ ਕਿਹਾ ਕਿ ਜਹਾਜ਼ ਨਿਰਮਾਣ ਖੇਤਰ ਵਿਚ ਇਕ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿਚ ਕਈ ਨੀਤੀਗਤ ਸੁਧਾਰ ਕੀਤੇ ਅਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ।
1: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, नदी जलमार्गों का विस्तार कर रहा है, मल्टी मॉडल लॉजिस्टिक नेटवर्क विकसित कर रहा है। सागरमाला जैसे अभियान इसी व्यापक सोच का हिस्सा है।
0: ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਜੰਗੀ ਜਹਾਜ਼ਾਂ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕਰਨਾ ਭਾਰਤ ਦੇ ਭਵਿੱਖ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਇਕ ਵਿਕਸਿਤ ਭਾਰਤ ਲਈ ਰੁਜ਼ਗਾਰ ਦਾ ਵੱਡਾ ਸਰੋਤ ਬਣ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਅਤੇ ਰੱਖਿਆ ਬਰਾਮਦ ਵਿਚ ਬੇਮਿਸਾਲ ਵਾਧਾ ਹੋਇਆ ਹੈ।
1: 2014 ਤੱਕ ਦੇਸ਼ ਦਾ ਕੁੱਲ ਡਿਫੈਂਸ ਪ੍ਰੋਡਕਸ਼ਨ 40,000 ਕਰੋੜ ਰੁਪਏ ਕੇ ਆਸ ਪਾਸ ਥਾ। ਆਜ ਇਹ ਬੜਕਰ ਲਗਭਗ 1,80,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਔਰ ਸਾਥੀਓ, ਇੱਕ ਤਰਫ ਦੇਸ਼ ਮੈਂ ਰਕਸ਼ਾ ਉਤਪਾਦਨ ਤੇਜ਼ੀ ਸੇ ਬੜਾ ਹੈ, ਦੂਸਰੀ ਤਰਫ ਹਮਾਰਾ ਡਿਫੈਂਸ ਐਕਸਪੋਰਟ ਅਭੂਤਪੂਰਵ ਗਤੀ ਸੇ ਬੜ ਰਹਾ ਹੈ।
0: ਸਮੁੰਦਰੀ ਫੌਜ ਅਨੁਸਾਰ ਇਨ੍ਹਾਂ ਤਿੰਨਾਂ ਸਮੁੰਦਰੀ ਜਹਾਜ਼ਾਂ ਵਿਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਾਈ ਗਈ। ਇਹ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਤੇ ਵਿਦੇਸ਼ਾਂ ਚ 14 ਸ਼ਹਿਰਾਂ ਵਿਚ ਹੋਈ। ਇਸ ਵਿਚ 22,79,000 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੀਖਿਆ ਲਈ ਬਹੁ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਵਿਚ CCTV ਨਿਗਰਾਨੀ, ਆਧਾਰ ਆਧਾਰਿਤ ਬਾਇਓਮੈਟ੍ਰਿਕ ਤਸਦੀਕ ਅਤੇ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ, ਆਵਾਜਾਈ ਲਈ GPS ਸਮਰੱਥ ਵਾਹਨਾਂ ਨਾਲ ਪੁਲਿਸ ਐਸਕੋਰਟ ਸ਼ਾਮਲ ਸਨ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਵਜੇ ਤੱਕ ਹੋਈ। ਪ੍ਰੀਖਿਆ ਦੇ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ 2,00,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਵਿਚ ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ। ਰਾਸ਼ਟਰੀ ਜਾਂਚ ਏਜੰਸੀ ਨੇ ਗੁੰਮਰਾਹਕੁੰਨ ਸੂਚਨਾਵਾਂ ਅਤੇ ਕਿਸੇ ਵੀ ਸੰਭਾਵੀ ਰੁਕਾਵਟ ਨੂੰ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਲਗਾਤਾਰ ਨਿਗਰਾਨੀ ਵੀ ਕੀਤੀ। ਤਾਮਿਲਨਾਡੂ ਦੇ ਪੇਰੀਏਪੱਲਮ ਵਿਚ ਇਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। 70 ਤੋਂ ਵੱਧ ਮੁਲਾਜ਼ਮ ਗੈਸ ਨਾਲ ਪ੍ਰਭਾਵਿਤ ਹੋਏ ਨੇ। ਬਚਾਅ ਅਤੇ ਇਲਾਜ ਕਾਰਜ ਚੱਲ ਰਹੇ ਨੇ। ਮੌਤਾਂ ਦੀ ਗਿਣਤੀ ਵਧਣ ਦਾ ਡਰ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਤੇ ਰਸਾਇਣਕ, ਜੈਵਿਕ ਤੇ ਪਰਮਾਣੂ ਆਫ਼ਤਾਂ ਨਾਲ ਨਿਪਟਣ ਵਾਲੀਆਂ ਵਿਸ਼ੇਸ਼ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਮੁੱਖ ਮੰਤਰੀ ਜੋਸਫ ਵਿਜੇ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਉਨ੍ਹਾਂ ਨੇ 3 ਮੈਂਬਰੀ ਜਾਂਚ ਕਮੇਟੀ ਬਣਾਈ ਹੈ ਅਤੇ ਇਸ ਨੂੰ 24 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ ਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਅੱਜ ਦੁਨੀਆ ਭਰ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਵਿਖੇ ਇਕ ਸਮਾਗਮ ਵਿਚ ਯੋਗ ਸੈਸ਼ਨ ਦੀ ਅਗਵਾਈ ਕੀਤੀ।

0: ਮੌਕੇ ਤੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਯੋਗਾ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਸਮੂਹਕ ਜਸ਼ਨ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ ਹੈ ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਹੈ। ਸ੍ਰੀ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਾਹ ਲੱਭਣ ਵਿੱਚ ਮਦਦ ਕਰਦਾ ਹੈ।
1: योग हमें जीवन को बैलेंस वे में जीने की कला सिखाता है। योग हमें डूज और डोंट्स सिखाता है और जब हम हमारे शरीर को सही ढंग से चलाना सीख लेते हैं तो स्वास्थ्य हमारा स्वभाव बन जाता है। साथियों, योग केवल हमारे शारीरिक स्वास्थ्य पर ही फोकस नहीं करता, योग मानसिक स्वास्थ्य से शारीरिक स्वास्थ्य का मार्ग दिखाता है।
0: श्री मोदी ने कहा कि सानू योग नू अपने जीवन का हिस्सा बनाना चाहिए। राष्ट्रपति द्रौपदी मुर्मू ने मध्य प्रदेश के ਜੱਬਲਪੁਰ ਵਿੱਚ ਯੋਗ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਅੱਜ ਲੱਦਾਖ ਦੇ ਲੇਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਉਨ੍ਹਾਂ ਨੇ ਨਾਗਰਿਕਾਂ ਨੂੰ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸ਼ਾਂਤੀਪੂਰਨ ਸਮਾਜ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਵੱਲੋਂ ਯੋਗ ਸੈਸ਼ਨ ਕਰਵਾਏ ਗਏ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਆਯੋਜਿਤ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ।
2: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को एलपीयू के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपनी मेहनत के लिए जाना जाता है और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स के माध्यम को समाप्त करके समाज और युवा साथियों के बीच में निश्चित रूप से उज्ज्वल पंजाब, जहाँ पर विकसित भारत का सपना है वही विकसित पंजाब बने, इस दिशा में हम आगे बढ़े।
0: सीमा सुरक्षा बल ने अमृतसर विच अटारी वाघा सांझी चेक पोस्ट, करतारपुर साहिब कोरीडोर, फिरोजपुर विच हसैनीवाला सांझी चेक पोस्ट अते फाजिलका सरहद ते सादकी चेक पोस्ट दे नाल नाल राज विच हैडक्वार्टर ते होर यूनिटां विच योग समागम करवाए। अटारी विखे मुख मेहमान वजो शामिल BS ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਹਿੱਸਾ ਲੈਣ ਵਾਲੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਅਤੇ ਪੰਜਾਬ ਤੇ ਚੰਡੀਗੜ੍ਹ ਸਥਿਤ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਅਮਰੀਕਾ ਅਤੇ ਇਰਾਨ ਵਿਚਕਾਰ ਇੱਕ ਨਾਜ਼ੁਕ ਅੰਤਰਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟੋਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਗੱਲਬਾਤ ਕਤਰ ਅਤੇ ਪਾਕਿਸਤਾਨ ਦੀ ਸਾਲਸੀ ਹੇਠ ਹੋ ਰਹੀ ਹੈ। ਅਮਰੀਕੀ ਵਫਦ ਦੀ ਅਗਵਾਈ ਉਪ ਰਾਸ਼ਟਰਪਤੀ ਜੇਡੀ ਵੈਂਸ ਕਰ ਰਹੇ ਨੇ ਅਤੇ ਇਰਾਨੀ ਵਫਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਕਰ ਰਹੇ ਨੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਰਾਨ ਨੇ ਕਿਹਾ ਹੈ ਕਿ ਇਸਰਾਇਲ ਦੇ ਲੇਬਨਾਨ ਤੇ ਲਗਾਤਾਰ ਹਮਲਿਆਂ ਕਾਰਨ ਹੋਰਮੁਜ਼ ਜਲਮਾਰਗ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਜਲਮਾਰਗ ਸਾਰੇ ਜਹਾਜ਼ਾਂ ਲਈ ਖੁੱਲ੍ਹਾ ਹੈ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਮਹਿਲਾ ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਤੇ ਸੁਨੇਲਿਤਾ ਟੋਪੂ ਨੇ ਗੋਲ ਕੀਤੇ। ਭਾਰਤ ਦੀ ਲਾਲ ਰੇਮ ਸਿਆਮੀ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਹ ਭਾਰਤ ਦਾ ਦੂਜਾ ਨੇਸ਼ਨਸ ਕੱਪ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2022 ਵਿੱਚ ਇਹ ਕੱਪ ਜਿੱਤਿਆ ਸੀ। ਟੀਮਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ ਤੇ ਵਧਾਈ ਦਿੱਤੀ ਹੈ। ਕ੍ਰਿਕਟ ਵਿੱਚ ਇੰਡੀਆ ਏ ਨੇ ਅੱਜ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ ਤੇ ਨਿਰਮਿਤ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਾਈ ਗਈ। ਤਾਮਿਲਨਾਡੂ ਦੇ ਪੇਰੀਆਪਲਾਇਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੰਜਾਬ ਸਮੇਤ ਦੁਨੀਆ ਭਰ

ਸੁਣਦੇ ਹੋ ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਹੁਣ ਸੁਣਦੇ ਹਾਂ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸਰੋਤਿਓ, ਹੁਣ ਤੁਸੀਂ ਖਬਰਾਂ ਦੇ ਬੁਲੇਟਿਨ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ 9:15 ਤੇ 30 ਸਕਿੰਟ। ਹੁਣ ਸੁਣਦੇ ਹਾਂ ICC ਵੁਮੈਨਸ T20 ਵਰਲਡ ਕੱਪ 2026 ਜੋ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਓਲਡ ਟ੍ਰੈਫਰਡ ਕ੍ਰਿਕਟ ਗਰਾਊਂਡ ਮੈਨਚੈਸਟਰ ਵਿਖੇ ਖੇਡਿਆ ਜਾ ਰਿਹਾ ਦਾ ਕੀ ਜਿੱਠਾ ਹਾਲ।
1: ਆਕਾਸ਼ਵਾਣੀ ਆਪਣੇ ਇਸ ਬੱਲੇਬਾਜ਼ੀ ਮੇਂ ਔਰ ਵਾਪਸ ਜਾਤੀ ਹੋਈ